ਉਦੋਂ ਸਿਮਰਨ ਕਰੇਗਾ ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ। ਤੇਰੀ ਰਸਨਾ ਤੈਨੂੰ ਜਵਾਬ ਦੇ ਜਾਵੇਗੀ, ਅੱਖਾਂ ਤੈਨੂੰ ਜਵਾਬ ਦੇ ਜਾਣਗੀਆਂ, ਕਿਸ ਤਰ੍ਹਾਂ ਚੱਲ ਕੇ ਗੁਰਦੁਆਰੇ ਪੁੱਜੇਗਾ।

ਸੁਧ ਲਈ। ਇਹ ਪੌਂਟੇ ਦੀ ਧਰਤੀ ਜੋ ਰਾਜਾ ਮੇਦਨੀ ਪ੍ਰਕਾਸ਼ ਦੀ ਸੀ। ਰਾਜਾ ਮੇਦਨੀ ਪ੍ਰਕਾਸ਼ ਨੇ ਸਤਿਗੁਰੂ ਨੂੰ ਆਪਣੀ ਮਦਦ ਲਈ ਯਾਦ ਕੀਤਾ। ਜਦ ਸਤਿਗੁਰੂ ਨੇ ਆ ਕੇ ਸਹਾਇਤਾ ਕੀਤੀ ਤੇ ਮੇਦਨੀ ਪ੍ਰਕਾਸ਼ ਕਹਿਣ ਲੱਗਾ, ਸਾਹਿਬ ਜੀ ਇੱਕ ਯਾਦ ਆਪਣੀ ਤੁਸੀਂ ਵੀ ਇੱਥੇ ਬਣਾਓ। ਤੇ ਸਤਿਗੁਰੂ ਨੇ ਜਮਨਾ ਦਾ ਤੱਤ ਸੁੰਦਰ ਵੇਖ ਕੇ ਆਪਣਾ ਸੱਜਾ ਚਰਨ ਘੋੜੇ ਤੋਂ ਤੱਲੇ ਲਾਇਆ, ਉਸ ਧਰਤੀ ਦਾ ਨਾਮ ਸ੍ਰੀ ਪਾਉਂਟਾ ਸਾਹਿਬ ਪੈ ਗਿਆ। ਕਹਿੰਦੇ ਨੇ ਸਤਿਗੁਰੂ ਇੱਥੇ ਬਿਰਾਜਮਾਨ ਹੋਏ।

ਸਤਿਗੁਰ ਕਹਿੰਦੇ ਨੇ ਫਤਿਹ ਸ਼ਾਹ ਰਾਜਾ ਬਿਨਾਂ ਮਤਲਬ ਹੀ ਸਾਡੇ ਤੇ ਇਸਨੇ ਹਮਲਾ ਬੋਲ ਦਿੱਤਾ। ਸਤਿਗੁਰੂ ਕਹਿੰਦੇ ਨੇ ਅਸੀਂ ਦੀਵਾਨ ਦੇ ਵਿੱਚ ਬੈਠੇ ਹੋਏ ਸਾਂ, ਜਦ ਹਮਲਾ ਹੋਇਆ ਉਪਰੰਤ ਫਤਿਹ ਸ਼ਾਹ ਕੋ ਪਾਤਬ ਰਾਜਾ ਲੋਹ ਪਰਾ ਹਮਸੋ ਬਿਨ ਕਾਜਾ, ਬਿਨਾਂ ਮਤਲਬ ਹੀ ਇਸਨੇ ਸਾਡੇ ਤੇ ਹਮਲਾ ਬੋਲ ਦਿੱਤਾ।

ਪੈ। ਸਤਿਗੁਰ ਕਹਿੰਦੇ ਨੇ ਇੱਥੇ ਮੇਰੀ ਭੂਆ ਦੇ ਪੰਜ ਪੁੱਤਰ ਆਏ ਹੋਏ ਸਨ। ਜਦ ਉਹਨਾਂ ਨੇ ਹਮਲਾ ਹੁੰਦਿਆਂ ਤੱਕਿਆ ਤੇ ਆਪਣੇ ਪਲੀ ਪ੍ਰਕਾਰ ਮੈਦਾਨ ਦੇ ਅੰਦਰ ਉਹਨਾਂ ਆਪਣੇ ਪੈਰ ਟਕਾ ਕੇ ਤੇਗ ਚਲਾਣੀ ਸ਼ੁਰੂ ਕਰ ਦਿੱਤੀ। ਹਟੀ ਜੀਤ ਮਲੰਗ ਸੋਗਾ ਜੀ ਗੁਲਾਬੰਗ ਰਣ ਦੇਖੀਏ ਰੰਗ ਰੂਪੰਗ ਸੁਹਾਭੰਗ। ਹਟੀ ਜੀਤ ਮਲ ਜੀ ਮੇਰੀ ਭੂਆ ਦੇ ਪੁੱਤਰ ਮੇਰੇ ਭਰਾ ਕਹਿੰਦੇ ਨੇ ਜੰਗ ਦੇ ਵਿੱਚ ਇਸ ਤਰ੍ਹਾਂ ਲੜ ਰਹੇ ਸਨ, ਰਣਗ ਦੇਖੀ ਰੰਗ ਰੂਪੰਗ ਸੁਹਾਭੰਗ। ਮੈਂ ਉਹਨਾਂ ਦੇ ਰੰਗ ਰੂਪ ਦਾ ਵਿਸਥਾਰ ਨਹੀਂ ਕਰ ਸਕਦਾ ਕਿ ਕਿਸ ਤਰ੍ਹਾਂ ਉਹਨਾਂ ਤੇ ਰੂਪ ਜੰਗ ਦਾ ਚੜ੍ਹਿਆ ਤੇ ਉਹ ਜੰਗ ਕਰ ਰਹੇ ਸਨ।

ਅੰਗੰ ਅਨੁਪੰਗ। ਸਤਿਗੁਰ ਕਹਿੰਦੇ ਨੇ ਸਾਡੇ ਹਲਵਾਈ ਲਾਲ ਚੰਦ, ਇਹਨਾਂ ਨੂੰ ਵੀ ਬੜਾ ਜੋਸ਼ ਆਇਆ, ਗੁੱਸੇ ਦੇ ਵਿੱਚ ਲਾਲ ਹੋ ਗਏ। ਕਹਿਣ ਲੱਗੇ, ਸਤਿਗੁਰ ਜੀ ਮੈਨੂੰ ਵੀ ਆਗਿਆ ਦਿਓ, ਮੈਂ ਵੀ ਜੰਗ ਕਰਾਂਗਾ। ਤੇ ਸਤਿਗੁਰ ਕਹਿਣ ਲੱਗੇ, ਲਾਲ ਚੰਦ ਤੂੰ ਕਦੀ ਤੇਗ ਤਾਂ ਚਲਾਈ ਨੀ, ਜੰਗ ਕਿਵੇਂ ਕਰੇਗਾ। ਸਤਿਗੁਰ ਨੂੰ ਕਹਿਣ ਲੱਗਾ ਲਾਲ ਚੰਦ, ਸਤਿਗੁਰ ਜੀ ਮੈਂ ਤੇਗ ਤੇ ਚਲਾਣੀ ਨੀ ਜਾਣਦਾ, ਲੇਕਿਨ ਖੁਰਪਾ ਚਲਾਣਾ ਖੂਬ ਜਾਣਨਾ, ਆਪ ਅਸੀਸ ਦਿਓ, ਮੈਂ ਤੁਹਾਨੂੰ ਇਹਦੇ ਨਾਲ ਹੀ ਲੜਕੀ ਵਿਖਾਵਾਂਗਾ। ਕਹਿੰਦੇ ਨੇ ਲਾਲ ਚੰਦ ਜੰਗ ਅੰਦਰ ਆ ਕੇ ਬੜਾ ਸੁੰਦਰ ਲੜੇ।

ਅੰਭਾਰੀ। ਕਹਿੰਦੇ ਨੇ ਇੱਥੇ ਉਦਾਸੀ ਕੁਝ ਸੰਤ ਆਏ ਸਨ, ਉਸ ਤੇ ਜੰਗ ਨੂੰ ਵੇਖਦਿਆਂ ਨੱਠ ਗਏ ਤੇ ਉਹਨਾਂ ਦੇ ਵਿੱਚੋਂ ਇੱਕ ਉਦਾਸੀ ਜੀ ਰਹਿ ਗਿਆ ਜਿਨ੍ਹਾਂ ਦਾ ਨਾਲ ਕਿਰਪਾਲ ਚੰਦ ਜੀ ਕਰਕੇ ਆਇਆ। ਕਹਿੰਦੇ ਨੇ ਇਹਨਾਂ ਨੇ ਵੀ ਸਤਿਗੁਰ ਅੱਗੇ ਅਰਜ਼ ਕੀਤੀ ਤੇ ਆਖਿਆ, ਸਤਿਗੁਰ ਮੈਨੂੰ ਹੁਕਮ ਕਰੋ, ਮੈਂ ਵੀ ਜੰਗ ਵਿੱਚ ਲੜਾਂ। ਸਾਹਿਬ ਕਹਿਣ ਲੱਗੇ, ਕਿਰਪਾਲ ਚੰਦ ਜੀ ਤੁਸੀਂ ਕਿਵੇਂ ਲੜੋਗੇ? ਕਹਿਣ ਲੱਗੇ, ਸਾਹਿਬ ਜੀ ਆ ਵੇਖੋ ਮੇਰੇ ਕੋਲ ਲੱਕੜ ਦਾ ਸੋਟਾ ਹੈ, ਮੈਂ ਇਹਦੇ ਨਾਲ ਹੀ ਜੰਗ ਕਰਾਂਗਾ। ਕਿਰਪਾਲ

ਕਹਿੰਦੇ ਨੇ ਇਸ ਹਰੀ ਚੰਦ ਨੇ ਮੇਰੀ ਭੂਆ ਦੇ ਪੁੱਤਰ ਭਰਾ ਦੇ ਸੀਨੇ ਦੇ ਵਿੱਚ ਐਸਾ ਪਾਲਾ ਮਾਰਿਆ, ਤਵੇ ਜੀਤ ਮੱਲੰਗ ਹਰੀ ਚੰਦ ਪੱਲੰਗ, ਹਿਰਦੇ ਚ ਮਾਰਿਓ ਸੋ ਖੇਤੰਗ ਉਤਾਰਿਓ, ਉਹਨਾਂ ਨੂੰ ਮੈਦਾਨੇ ਜੰਗ ਅੰਦਰ ਲਿਟਾ ਦਿੱਤਾ। ਖੁਲੇ ਖਾਨ ਖੂਨੀ ਖੁਰਾਸਾਨ ਖੱਬ

ਕਹੇ ਹੱਥ ਸੇਲਨ। ਕਹਿੰਦੇ ਨੇ ਹਰੀ ਚੰਦ ਨੇ ਹੱਥ ਵਿੱਚ ਸੇਲਾ ਫੜੇ ਹੈ, ਕੀ ਕਰ ਰਿਹਾ? ਕਰਿਓ ਸਾਂਗ ਧਰਮੰ ਮਹਾਰੋਸ ਰੁਜੰ, ਆਪਣੀ ਮਾਲਕ ਦਾ ਹੁਕਮ ਪਾਲਦਾ ਹੋਇਆ ਮਹਾਰੋਸ ਰੁਜੰ ਦਾ ਭਾਵ ਬੜੇ ਗੁੱਸੇ ਦੇ ਵਿੱਚ ਆ ਕੇ ਜੰਗ ਕਰ ਰਿਹਾ ਹੈ। ਗਰਿਓ ਟੂਕ ਟੂਕ ਹੈਵ ਇਸੋ ਸੂਰ ਜੁਜੰ। ਸਤਿਗੁਰ ਕਹਿੰਦੇ ਨੇ ਇਹ ਮੈਂ ਭਲੀ ਭਾਂਤ ਕਹਿ ਰਿਹਾ ਕਿ ਜਿਹੜਾ ਵੀ ਮੇਰਾ ਸੂਰਬੀਰ ਇਹਦੇ ਨਾਲ ਜਾ ਕੇ ਲੜਦਾ ਹੈ ਉਹ ਟੁਕੜੇ ਟੁਕੜੇ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ। ਤਹਾਂ ਖਾਨਨ ਜਾਬ ਤੋਂ ਆਨ ਕਹਿ ਕਹਿ ਹਣਿਓ ਸਾਸੁੰਗ ਰਾਮ ਕੋ ਸ਼ਸਤਰ ਲੈ ਕੇ।

ਸਤਿਗੁਰ ਕਹਿੰਦੇ ਨੇ ਇੱਥੇ ਮੇਰੀ ਭੂਆ ਦੇ ਪੁੱਤਰ ਸ਼ੰਗੂ ਸ਼ਾਹ ਜੀ ਨਜਾਬਤ ਖਾਨ ਦੇ ਨਾਲ ਜੰਗ ਕਰਨ ਲੱਗ ਪਏ ਤੇ ਕਹਿੰਦੇ ਨੇ ਕਈ ਐਸੇ ਜਵਾਨ ਨੇ ਜੋ ਆਪਣੇ ਸਰੀਰ ਦੇ ਨਾਲ ਐਸੇ ਹਥਿਆਰ ਰੱਖਦੇ ਨੇ ਜੋ ਵਗਾ ਕੇ ਮਾਰਦੇ। ਕਹਿੰਦੇ ਨੇ ਆਪਸ ਵਿੱਚ ਦੋਵਾਂ ਨੇ ਵਗਾ ਕੇ ਸ਼ਸਤਰ ਮਾਰੇ ਸੰਘੋ ਸ਼ਾਹ ਜੀ ਦੇ ਹਥਿਆਰ ਦੇ ਨਾਲ ਨਜਾਬਤ ਖਾਂ ਤੇ ਨਜਾਬਤ ਖਾਂ ਦੇ ਹਥਿਆਰ ਦੇ ਨਾਲ ਸੰਘੋ ਸ਼ਾਹ ਜੀ ਸਹੀ ਸਾਹ ਸੰਗਰਾਮ ਸਵਰਗ ਨੂੰ ਸੁਧਾਰੇ ਸਵਰਗਾਂ ਨੂੰ ਸੁਧਾਰ ਗਏ। ਸਾਹਿਬ ਕਹਿ ਰਹੇ ਨੇ

ਕਹਿੰਦੇ ਨੇ ਹਰੀਚੰਦ ਐਸੇ ਤੀਰ ਚਲਾਉਂਦਾ ਹੈ ਜਿਹਨੂੰ ਵੀ ਤੀਰ ਜਾ ਕੇ ਲੱਗਦਾ ਹੈ ਉਹ ਆਪਣੇ ਆਪ ਵਿਚ ਨਹੀਂ ਰਹਿੰਦਾ, ਆਪਣਾ ਆਪ ਨਹੀਂ ਸੰਭਾਲ ਸਕਦਾ। ਤਨਗ ਤਿਆਗ ਤੇ ਦੇਵ ਲੋਕੰ ਪਧਾਰਨ, ਉਹ ਆਪਣੇ ਪਰਾਗ ਤਿਆਗਦੇ ਹੋਏ ਦੇਵ ਲੋਕ ਨੂੰ ਪਧਾਰ ਜਾਂਦੇ ਹਨ। ਸਤਿਗੁਰ ਕਹਿੰਦੇ ਨੇ ਇਤਨਾ ਬਲੀ ਹੈ, ਦੋਇੰਗ ਬਾਨ ਖੇਚੰ ਇੱਕ ਵਾਰ ਮਾਰੇ, ਕਹਿੰਦੇ ਨੇ ਇੱਕ ਵਾਰੀ ਕਮਾਨ ਦੇ ਵਿੱਚ ਦੋ ਤੀਰ ਰੱਖ ਕੇ ਚਲਾਉਂਦਾ ਹੈ।

ਜਿਹਨੂੰ ਤੀਰ ਵੱਜਦਾ ਹੈ ਆਪੋ ਆਪ ਨਹੀਂ ਸੰਭਾਲ ਸਕਦਾ, ਉਹ ਤੀਰ ਲੱਗ ਕੇ ਆਰ ਪਾਰ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ ਹਰੀ ਚੰਦ ਕੋ ਪੈ ਕਮਾਨ ਸਵਾਰ ਪ੍ਰਥਮ ਬਾਜੀਆਂ ਤਨ ਬਾਨੰ ਪ੍ਰਹਾਰ। ਕਹਿੰਦੇ ਨੇ ਇਹ ਹਰੀ ਚੰਦ ਫਿਰ ਮੇਰੇ ਵੱਲ ਹੋਇਆ, ਇਸਨੇ ਪਹਿਲਾ ਤੀਰ ਮੇਰੇ ਘੋੜੇ ਨੂੰ ਮਾਰਿਆ। ਜਦ ਘੋੜੇ ਨੂੰ ਮਾਰਿਆ ਨਾ ਤੀਰ, ਤੇ ਮੈਂ ਕਿਹਾ ਹਰੀ ਚੰਦ ਅਜੇ ਗੱਲ ਨਹੀਂ ਬਣੀ, ਇੱਕ ਤੀਰ ਹੋਰ ਚਲਾ ਰਿਹਾ, ਕਿਤੇ ਤੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ ਕਿ ਕਲਗੀਧਰ ਇਤਨਾ ਵੱਡਾ ਜਰਨੈਲ ਯੋਧਾ, ਇਸਨੇ ਮੈਨੂੰ ਮੌਕਾ ਨਹੀਂ ਦਿੱਤਾ। ਹਰੀ ਚੰਦ ਇੱਕ ਵਾਰੀ ਤੀਰ ਫਿਰ ਚਲਾ, ਅਜੇ ਗੱਲ ਨਹੀਂ ਬਣੀ, ਅਜੇ ਰੋਸ ਨਹੀਂ ਜਾਗਿਆ। ਸਾਹਿਬ ਕਹਿੰਦੇ ਨੇ ਦੁਤੀਆ ਤੀਰ ਤਾਕੇ ਮੋਕੋ ਚਲਾਇਨ ਰੱਖਿਓ ਦੁਐਵ ਮੈਂ ਕਾਨ ਛੁਹਿ ਕੇ ਸਧਾਇਨ। ਕਹਿੰਦੇ ਨੇ ਇਸਨੇ ਫਿਰ ਦੂਸਰਾ ਤੀਰ ਮਾਰੇ, ਜਦ ਦੂਸਰਾ ਤੀਰ ਚਲਾਇਆ ਨਾ, ਉਹ ਮੇਰੇ ਕੰਨ ਨੂੰ ਛੋਹ ਕੇ ਨਿਕਲ ਗਿਆ। ਰੱਖਿਓ ਦੁਐਵ ਮੈਂ ਕੰਨ ਛੁਆ ਕੇ ਸਦਾਇਨ, ਮੇਰੇ ਵਾਹਿਗੁਰੂ ਨੇ ਮੈਨੂੰ ਰੱਖ ਲਿਆ, ਉਹ ਤੀਰ ਮੇਰੇ ਕੰਨ ਨੂੰ ਛੋਹ ਕੇ ਨਿਕਲ ਗਿਆ। ਸਾਹਿਬ ਕਹਿੰਦੇ ਨੇ ਮੈਂ ਫਿਰ ਆਖਿਆ ਹਰੀ ਚੰਦ ਇੱਕ ਤੀਰ ਹੋਰ ਚਲਾ ਲੈ, ਇੱਕ ਮੌਕਾ ਤੈਨੂੰ ਹੋਰ ਦਿੱਤਾ ਜਾਂਦਾ ਹੈ, ਕਿਤੇ ਤੇਰੇ ਮਨ ਵਿੱਚ ਸ਼ੰਕਾ ਨਾ।

ਕਹਿੰਦੇ ਨੇ ਇਸਨੇ ਤੀਸਰਾ ਤੀਰ ਮਾਰਿਆ, ਉਹ ਆ ਕੇ ਮੇਰੀ ਪੇਟੀ ਦੇ ਵਿੱਚ ਲੱਗਿਆ ਤੇ ਸਤਿਗੁਰੂ ਨੇ ਸਫੇਦ ਗੋਟੀ ਦਾ ਕਮਰ ਕੱਸਾ ਕੀਤਾ ਹੋਇਆ ਸੀ। ਉਹ ਤੀਰ ਕਹਿੰਦੇ ਨੇ ਉਸ ਨੂੰ ਚੀਰਦਾ ਹੋਇਆ ਜਾ ਕੇ ਸਤਿਗੁਰੂ ਦੇ ਪੇਟ ਤੇ ਲੱਗਾ। ਸਾਹਿਬ ਕਹਿ ਰਹੇ ਨੇ ਚੁੱਬੀ ਚਿਚ ਚਰਮੰ ਕਛੁਕਾਏ

ਪਹੁੰਚਾਇਨ। ਕਹਿੰਦੇ ਨੇ ਉਹ ਛੋੜੀ ਹੀ ਜਾ ਕੇ ਚੁੰਝ ਮੈਨੂੰ ਚੁੱਭੀ, ਲੇਕਿਨ ਕੋਈ ਵੱਡਾ ਕਾਉ ਨਾ ਆਇਆ। ਕਲੰਕ ਕੇਵਲਨ ਜਾਂ ਦਾਸ ਬਚਾਏ, ਉਸ ਅਕਾਲ ਪੁਰਖ ਨੇ ਮੈਨੂੰ ਆਪਣਾ ਦਾਸ ਜਾਣ ਕੇ ਬਚਾ ਲਿਆ। ਸਹਿਬ ਕਹਿੰਦੇ ਜਾਂ ਤੀਰ ਲੱਗਾ,

ਸਤਿਗੁਰ ਕਹਿੰਦੇ ਨੇ ਹੀ ਅਕਾਲ ਪੁਰਖ, ਇਹ ਮੇਰੀ ਜਿੱਤ ਹੋਈ, ਇਹਦੇ ਵਿੱਚ ਮੇਰੀ ਵਡਿਆਈ ਨਹੀਂ, ਇਹ ਵਡਿਆਈ ਤੇਰੀ ਹੈ, ਤੇਰੀ ਕਿਰਪਾ ਦੇ ਨਾਲ ਅੱਜ ਮੈਂ ਪਹਿਲਾ ਯੁੱਧ ਕੀਤਾ, ਲੇਕਿਨ ਇਸ ਪਹਿਲੇ ਯੁੱਧ ਅੰਦਰ ਤੇਰੀ ਮਿਹਰ ਬਖਸ਼ਿਸ਼ ਦੇ ਨਾਲ

ਹਰ ਨਾਮ ਨੂੰ ਉਹਨਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਉਹਨਾਂ ਨੇ ਧਨ ਆਖਿਆ, ਵੈਲਥ ਆਖਿਆ, ਰਿਚਨੈਸ ਆਖਿਆ। ਕਹਿੰਦੇ ਇਹ ਮਾਂ ਮੇਰੇ ਪਾਸ ਪਰਮਾਤਮਾ ਦੇ ਨਾਮ ਦਾ ਧਨ ਹੈ, ਮਾਈ ਮੈਂ ਧਨ ਪਾਇਓ ਹਰ ਨਾਮ। ਅਤੇ ਇਸ ਨਾਮ ਧਨ ਦੇ ਨਾਲ ਕਹਿੰਦੇ ਹਨ ਮਨ ਮੇਰੋ ਧਾਵਨ ਤੇ ਛੂਟਿਓ। ਬਾਹਰ ਦਾ ਧਨ ਜਿਤਨਾ ਜ਼ਿਆਦਾ ਆਉਂਦਾ ਹੈ ਉਤਨਾ ਮਨ ਹੋਰ ਜ਼ਿਆਦਾ ਖਿਲਰਦਾ, ਸਕੈਟਰਡ ਹੁੰਦਾ, ਹੋਰ ਭੱਜਦਾ ਹੈ। ਲੇਕਿਨ ਨਾਮ ਧਨ ਜਿਤਨਾ ਜ਼ਿਆਦਾ ਵੱਧਦਾ ਹੈ ਉਤਨਾ ਮਨ ਸ਼ਾਂਤ ਹੁੰਦਾ, ਟਿਕਾਓ ਚਾਹੁੰਦਾ, ਸਟਿਲਨੈਸ ਚਾਹੁੰਦਾ, ਟਿਕ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਹਨ ਮਨ ਮੇਰੋ ਧਾਵਨ ਤੇ ਛੁਟਿਓ। ਦੌੜਨਾ ਧਾਉਣਾ ਇਸਦਾ ਛੁੱਟ ਗਿਆ ਹੈ, ਖਤਮ ਹੋ ਗਿਆ ਹੈ, ਘਰ ਬੈਠੋ ਵਿਸਰਾਮ। ਅਤੇ ਮੇਰਾ ਮਨ ਹੁਣ ਬਿਲਕੁਲ ਵਿਸਰਾਮ, ਆਰਾਮ, ਰਿਲੈਕਸਡ ਉਸ ਅਵਸਥਾ ਚ ਆ ਗਿਆ ਹੈ। ਕਿਉਂ? ਕਿ ਮੈਂ ਨਾਮ ਦਾ ਧਨ ਜੋ ਹੈ ਉਹ ਪ੍ਰਾਪਤ ਕਰ ਲਿਆ। ਉਹੀ ਗੱਲ ਭਗਤ ਨਾਮਦੇਵ ਜੀ ਇੱਥੇ ਸ਼ੇਅਰ ਕਰ ਰਹੇ ਹਨ ਕਿ ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ, ਤੇਰਾ ਨਾਮ ਐਸਾ ਆਧਾਰ ਹੈ ਮੇਰਾ, ਇਹ ਨਾ ਹੋਵੇ ਤਾਂ ਫਿਰ ਮੈਂ ਗਰੀਬ ਹਾਂ। ਵੈਸੇ ਮੈਂ ਲੱਖ ਗਰੀਬ ਹੋਵਾਂ ਪਰ ਜਦ ਤੱਕ ਤੇਰਾ ਨਾਮ ਮੇਰੇ ਪਾਸ ਹੈ ਮੈਂ ਆਪਣੇ ਆਪ ਨੂੰ ਗਰੀਬ ਨਹੀਂ ਸਮਝਦਾ, ਖਾਲੀ ਨਹੀਂ ਸਮਝਦਾ। ਅੱਗੇ ਕਹਿੰਦੇ ਹਨ ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਤੂੰ ਕਰਮ ਕਰਨ ਵਾਲਾ ਹੈ, ਤੂੰ ਰਹਿਮ ਕਰਨ ਵਾਲਾ ਹੈ, ਤੂੰ ਅੱਲਾਹ ਹੈ ਔਰ ਤੂੰ ਗਨੀ ਹੈ, ਸਭ ਤੋਂ ਵੱਡਾ ਹੈ। ਹਾਜ਼ਰਾ ਹਜ਼ੂਰ, ਔਰ ਜਿੱਥੇ ਵੀ ਮੈਂ ਦੇਖਦਾ ਹਾਂ ਉੱਥੇ ਹੀ ਤੂੰ ਪ੍ਰੈਜੈਂਟ ਹੈ, ਕਿਤੇ ਵੀ ਦੂਰ ਨਹੀਂ ਹੈ। ਦਰਪੇਸ਼ ਤੂੰ ਮਨੀ, ਤੂੰ ਮੇਰੇ ਬਿਲਕੁਲ ਪਾਸ ਹੈ। ਦਰਿਆਓ ਤੂੰ, ਦਿਹੰਦ ਤੂੰ, ਵਿਸਿਆਰ ਤੂੰ ਧਨੀ, ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ। ਕਹਿੰਦੇ ਹਨ ਤੂੰ ਹੀ ਦੇਣ ਵਾਲਾ ਹੈ, ਤੂੰ ਹੀ ਲੈਣ ਵਾਲਾ ਹੈ, ਤੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ। ਤੂੰ ਦਾਨਾ ਤੂੰ ਬੀਨਾ, ਮੈਂ ਵਿਚਾਰ ਕਿਆ ਕਰੀ। ਤੂੰ ਇਤਨਾ ਦਾਨਾ ਬੀਨਾ ਹੈ, ਇਤਨਾ ਵੱਡਾ ਹੈ ਕਿ ਮੈਂ ਕੀ ਤੇਰੇ ਮਤਲਬ ਵਿਚਾਰ ਕਰ ਸਕਦਾ ਹਾਂ। ਨਾਮੇ ਚੇ ਸਵਾਮੀ ਬਖਸ਼ੰਦ ਤੂੰ ਹਰੀ, ਤੋ ਅਖੀਰ ਚ ਕਿਤਨਾ ਵੱਡਾ ਸਾਨੂੰ ਹੌਸਲਾ, ਸਾਨੂੰ ਪਿਆਰ, ਸਾਨੂੰ ਤਸੱਲੀ, ਸਾਨੂੰ ਕੰਫਰਟ ਦੇਣ ਲਈ ਆਖਿਆ ਹੈ ਕਿ ਉਹ ਬਖਸ਼ਿੰਦ ਹੈ। ਜੋ ਵੀ ਉਸਦੀ ਸ਼ਰਨ ਚ ਪੈ ਜਾਂਦਾ ਹੈ ਝੋਲੀ ਅੱਡ ਕੇ, ਉਸਨੂੰ ਉਹ ਬਖਸ਼ ਵੀ ਦਿੰਦਾ ਹੈ ਅਤੇ ਉਸਨੂੰ ਉਹ ਨਾਮ ਧਨ ਵੀ ਬਖਸ਼ਦਾ ਹੈ। ਇਹ ਹਨ ਸ਼ਬਦ ਦੇ ਅਰਥ। ਸੋ ਭਗਤ ਜੀ ਦੀ ਜੋ ਇਸ ਸ਼ਬਦ ਦੇ ਵਿੱਚ ਮੁੱਖ ਵਿਚਾਰ ਹੈ ਉਹ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉਹਨਾਂ ਦਾ ਸਹਾਰਾ ਹੈ, ਨਾਮ ਹੀ ਉਹਨਾਂ ਦੀ ਟੇਕ ਹੈ, ਓਟ ਹੈ, ਅਤੇ ਨਾਮ ਕਰਕੇ ਉਹ ਆਪਣੇ ਆਪ ਨੂੰ ਕਦੇ ਵੀ ਗਰੀਬ ਨਹੀਂ ਸਮਝਦੇ, ਉਹ ਅਮੀਰ ਹਨ। ਇਸ ਸ਼ਬਦ ਦੇ ਦੁਆਰਾ ਅਸੀਂ ਇਸ ਹਫ਼ਤੇ ਦੇ ਵਿੱਚ ਜੋ ਗੁਰਮਤ ਦਾ ਮੋਸਟ ਸਿਗਨੀਫਿਕੈਂਟ, ਸਭ ਤੋਂ ਜ਼ਿਆਦਾ ਇੰਪੋਰਟੈਂਟ, ਸਭ ਤੋਂ ਜ਼ਿਆਦਾ ਅਹਿਮ ਇਸ਼ੂ ਹੈ ਨਾਮ, ਉਸ ਦੇ ਵੇਰੀਅਸ ਐਸਪੈਕਟਸ ਗੁਰਬਾਣੀ ਦੇ ਵਿੱਚੋਂ ਕਲੈਰਿਟੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਅਸੀਂ ਉਸ ਤੋਂ ਫਾਇਦਾ ਉਠਾ ਸਕੀਏ। ਨਾਮ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਬਾਡੀ ਐਂਡ ਸੋਲ ਹੁੰਦੀ ਹੈ। ਜੇ ਬਾਡੀ ਦੇ ਵਿੱਚੋਂ ਸੋਲ ਨਿਕਾਲ ਦਿੱਤੀ ਜਾਏ ਤਾਂ ਫਿਰ ਬਾਡੀ ਜੋ ਹੈ ਉਹ ਸਿਰਫ ਇੱਕ ਮੁਰਦਾ ਲਾਸ਼ ਰਹਿ ਜਾਂਦੀ ਹੈ ਜੇ ਸੋਲ ਨਿਕਾਲ ਦਿੱਤੀ ਜਾਏ। ਇਸੇ ਤਰ੍ਹਾਂ ਜਿਸ ਜੀਵਨ ਦੇ ਵਿੱਚੋਂ, ਜਿਸ ਧਰਮ ਦੇ ਵਿੱਚੋਂ, ਜਿਸ ਪ੍ਰੈਕਟਿਸ ਦੇ ਵਿੱਚੋਂ ਨਾਮ ਡਿਸਅਪੀਅਰ ਹੈ ਉੱਥੇ ਸਿਰਫ ਇੱਕ ਡੈਡ ਬਾਡੀ ਰਹਿ ਗਈ ਹੈ, ਸੋਲ ਨਹੀਂ, ਸੋਲ ਨਹੀਂ।
वो खाली है। तो धर्म दे विच अगर नाम नहीं रह गया तो फिर वो एक खोल ही खोल रह गया है, शैल ही शैल रह गया है, सबस्टेंस उस दे विचों गायब। और ए ट्रेजडी साडे नाल हुई, साडे पास कॉन्सेप्ट्स रह गए हैं, फिलॉसफी रह गई है, इंस्टीट्यूशंस रह गई हैं, पर ओ लाइफ दी फ्लावरिंग जो कि सिर्फ नाम दे प्राप्त होन नाल, नाम दे अचीव होन नाल ही होनी सी, जिस दे नाल लाइफ ने ब्लूम करना सी, फुलफिल्ड एंड कंटेंटेड महसूस करना सी, वो नहीं। जबकि गुरबाणी दे विच एक एक पन्ने पन्ने में, एक एक शब्द दे विच, एक एक लाइन दे विच सारा टोटल एम्फेसिस नाम दे उत्ते ही, नाम दे उत्ते ही। आओ थोड़े जे प्रमाण उस चीज नु सपोर्ट करन लई आप जी नु मैं सुनावा, और बहुत ही ध्यान दे नाल एक एक पंक्ति नु प्रमाण नु आप ने सुन। गुरु बाबा जी आखते हैं

ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ, ਸਿਰਫ ਨਾਮ ਹੈ। ਔਰ ਜੇ ਨਾਮ ਨਹੀਂ ਹੈ ਤੇ ਸਿੱਖ ਨਹੀਂ, ਜੇ ਨਾਮ ਨਹੀਂ ਹੈ ਤੇ ਧਾਰਮਿਕ ਅਭਿਆਸ ਨਹੀਂ, ਜੇ ਨਾਮ ਨਹੀਂ ਹੈ ਤੇ ਕੋਈ ਗ੍ਰੋਥ ਨਹੀਂ ਹੈ। ਨਾਨਕ ਕੇ ਘਰ ਕੇਵਲ ਨਾਮ। ਵੀ ਮਸਟ ਰਾਈਟ ਡਾਊਨ ਸਮਵੇਅਰ ਇਨ ਅਵਰ ਗੁਰਦੁਆਰਾਜ਼ ਪ੍ਰੈਕਟਿਸ। ਅਗਰ ਨਾਮ ਵੀ ਪ੍ਰੈਕਟਿਸ ਨਹੀਂ ਹੈ ਤੇ ਫਿਰ ਕੋਈ ਪ੍ਰੈਕਟਿਸ ਨਹੀਂ, ਕੋਈ ਪ੍ਰੈਕਟਿਸ। ਫਿਰ ਇੱਕ ਸਿੰਗਿੰਗ ਇੰਡਸਟਰੀ ਹੈ ਵਿਚ ਕੀਪਸ ਔਨ ਕਮਿੰਗ ਐਂਡ ਗੋਇੰਗ। ਨਾਨਕ ਕੇ ਘਰ ਕੇਵਲ ਨਾਮ, ਇਸ ਨੂੰ ਯਾਦ ਰੱਖ। ਨਾਨਕ ਕੇ ਘਰ ਕੇਵਲ ਨਾਮ, ਸਿਰਫ ਨਾਮ ਹੈ ਨਾਨਕ ਦੇ ਘਰ ਦੇ ਵਿੱਚ। ਔਰ ਮਹਾਰਾਜ ਜੀ ਹੋਰ ਆਖਦੇ ਹਨ, ਕਲਯੁਗ ਨਾਮ ਪ੍ਰਧਾਨ ਪਦਾਰਥ। ਇਸ ਦਾ ਮਤਲਬ, ਬਿਕੋਜ਼ ਨਾਓ ਡੇਜ਼ ਦੇਰ ਆਰ ਸੋ ਮੈਨੀ ਟੈਕਨੀਕਸ ਪੀਪਲ ਆਰ ਟੀਚਿੰਗ, ਪ੍ਰਧਾਨ ਪਦਾਰਥ ਦਾ ਮਤਲਬ ਦਿਸ ਇਜ਼ ਦ ਸੁਪਰੀਮ ਟੈਕਨੀਕ, ਦ ਹਾਈਐਸਟ ਮੈਥਡ, ਦ ਮੋਸਟ ਸਕਸੈਸਫੁਲ ਮੈਥਡ ਕਲਯੁਗ ਦੇ ਵਿੱਚ ਹੈ ਤੇ ਉਹ ਨਾਮ ਹੈ, ਨਾ ਯੋਗਾ ਹੈ। ਨਾ ਫਿਲਾਸਫੀ ਹੈ, ਨਾ ਗਿਆਨ ਹੈ, ਸਿਰਫ ਇੱਕ ਨਾਮ। ਕਲਯੁਗ ਨਾਮ ਪ੍ਰਧਾਨ ਪਦਾਰਥ, ਪ੍ਰਧਾਨ ਦਾ ਮਤਲਬ ਸਭ ਤੋਂ ਜ਼ਿਆਦਾ ਉੱਚੀ ਥਾਂ ਰੱਖਣ ਵਾਲਾ ਪਦਾਰਥ, ਜੋ ਸਬਸਟੈਂਸ ਹੈ, ਜੋ ਟੈਕਨੀਕ ਹੈ, ਵੇ ਹੈ, ਮੈਥਡ ਹੈ, ਮਹਾਰਾਜ ਜੀ ਕਹਿੰਦੇ ਉਹ ਨਾਮ ਹੈ। ਕਲਯੁਗ ਨਾਮ ਪ੍ਰਧਾਨ ਪਦਾਰਥ, ਭਗਤ ਜਨਾ ਉਧਰੇ, ਜਿਸ ਦੇ ਨਾਲ ਭਗਤ ਜਨਾ ਦਾ ਉਧਾਰ ਹੋ ਜਾਂਦਾ। ਗੁਰੂ ਮਹਾਰਾਜ ਜੀ ਆਖਦੇ ਹਨ, ਸਾਰਾ ਸੰਸਾਰ ਰੋਗੀ ਹੈ, ਸਾਰੇ ਸੰਸਾਰ ਚ ਅਸੀਂ ਵੀ ਆ ਜਾਂਦੇ, ਵੀ ਆਲ ਆਰ ਸਿੱਕ। ਸਾਰਾ ਸੰਸਾਰ ਜੇ ਰੋਗੀ ਹੈ ਤਾਂ ਵੀ ਆਰ ਨਾਟ ਐਗਜ਼ੈਂਪਟਡ, ਅਸੀਂ ਵੀ ਰੋਗੀ। ਹਉਮੈ ਰੋਗ ਮਾਨੁਖ ਕੋ ਦੀਨਾ, ਹਉਮੈ ਦਾ ਰੋਗ। ਗੁਰੂ ਮਹਾਰਾਜ ਜੀ ਆਖਦੇ ਨਾਨਕ ਦੇ ਘਰ ਦੇ ਵਿੱਚ ਅਗਰ ਇਸ ਰੋਗ ਦੀ ਕੋਈ ਦਵਾਈ ਹੈ, ਸਾਰਾ ਸੰਸਾਰ ਰੋਗੀ ਹੈ, ਅਤੇ ਰੋਗ ਦੀ ਅਗਰ ਕੋਈ ਦਵਾਈ ਹੈ, ਸੰਸਾਰ ਰੋਗੀ ਨਾਮ ਦਾਰੂ। ਕਹਿੰਦੇ ਸਾਰਾ ਸੰਸਾਰ ਰੋਗੀ ਹੈ ਤੇ ਸਿਰਫ ਨਾਮ ਹੀ ਇੱਕ ਦਾਰੂ ਹੈ, ਨਾਮ ਹੀ ਇੱਕ ਇਲਾਜ ਹੈ, ਹੋਰ ਕੋਈ ਵੀ ਇਲਾਜ ਨਹੀਂ ਹੈ।

0: ਦੁੱਖ ਪੇਨ ਸਫਰਿੰਗ ਮਿਜ਼ਰੀ ਇਹ ਤੇ ਕਹਿੰਦੇ ਜ਼ਹਿਰ ਹੈ ਲਾਈਫ ਚ ਪੋਇਜ਼ਨ ਹੈ ਦੁੱਖ ਮੋਹਰਾ ਮੋਹਰਾ ਮੈਨੇ ਪੋਇਜ਼ਨ ਜਿੰਨੀ ਵੀ ਸਾਡੀ ਲਾਈਫ ਚ ਪੇਨ ਹੈ ਮਿਜ਼ਰੀ ਹੈ ਦਰਦ ਹੈ ਸਫਰਿੰਗ ਹੈ ਉਹ ਕਹਿੰਦੇ ਇੱਕ ਜ਼ਹਿਰ ਹੈ ਹੁਣ ਉਸ ਜ਼ਹਿਰ ਦਾ ਇਲਾਜ ਕੀ ਹੈ ਮਾਰਨ ਲਫ਼ਜ਼ ਵਰਤਿਆ ਹੈ ਮਾਰਨ ਦਾ ਮਤਲਬ ਹੁੰਦਾ ਮਸਾਲੇ ਪਾ ਕੇ ਦਵਾਈ ਜੋ ਤਿਆਰ ਕੀਤੀ ਜਾਵੇ ਹਰਬਸ ਵਗੈਰਾ ਪਾ ਕੇ ਜੋ ਦਵਾਈ ਤਿਆਰ ਕੀਤੀ ਜਾਵੇ ਕਹਿੰਦੇ ਉਸਨੂੰ ਮਾਰਨ ਆਖਦੇ ਅਗਰ ਪੇਨ ਐਂਡ ਸਫਰਿੰਗ ਲਾਈਫ ਦੇ ਵਿੱਚ ਪੋਇਜ਼ਨ ਹੈ ਤੇ ਉਸ ਪੋਇਜ਼ਨ ਨੂੰ ਕਿਹੜੀ ਚੀਜ਼ ਮਾਰ ਸਕਦੀ ਹੈ ਬਹੁਤ ਜ਼ਿਆਦਾ ਧਿਆਨ ਦਿਓ ਟ੍ਰਾਈ ਟੂ ਬੀ ਫੋਕਸਡ ਦੁੱਖ ਮੋਹਰਾ ਦੁੱਖ ਜ਼ਹਿਰ ਹੈ ਉਸ ਜ਼ਹਿਰ ਨੂੰ ਮਾਰਨ ਦੇ ਵਾਸਤੇ ਇਹ ਬੜੀਆਂ ਇਨਕਰੇਜਿੰਗ ਲਾਈਨਸ ਹਨ ਇਨ ਦੀ ਸੈਂਸ ਕਿ ਜਿਸ ਕਿਸੇ ਇਨਸਾਨ ਦੀ ਜ਼ਿੰਦਗੀ ਚ ਅੱਤ ਦੁੱਖ ਹੈ ਸਫਰਿੰਗ ਹੈ ਮਿਜ਼ਰੀਜ਼ ਹਨ ਉਹਦੇ ਵਾਸਤੇ ਇੱਕ ਸਲੂਸ਼ਨ ਦੱਸਿਆ ਜਾ ਰਿਹਾ ਹੈ ਇੱਕ ਵੇ ਆਊਟ ਹੈ ਇੱਕ ਹੋਪਲੈਸਨੈਸ ਸਿਚੁਏਸ਼ਨ ਦੇ ਵਿੱਚ ਇੱਕ ਹੋਪ ਦਿਖਾਈ ਜਾ ਰਹੀ ਹੈ ਕਿ ਤੁਹਾਨੂੰ ਵਰੀਡ ਹੋਣ ਦੀ ਲੋੜ ਨਹੀਂ ਚਿੰਤਾ ਕਰਨ ਦੀ ਲੋੜ ਨਹੀਂ ਅਗਰ ਜ਼ਿੰਦਗੀ ਚ ਪੋਇਜ਼ਨ ਆ ਗਈ ਹੈ ਦੁੱਖ ਦਰਦ ਪਰੇਸ਼ਾਨੀਆਂ ਆ ਗਈਆਂ ਹਨ ਤਾਂ ਮਹਾਰਾਜ ਜੀ ਆਖਦੇ ਹਨ ਮਾਰਨ ਮਾਰਨ ਦਾ ਮਤਲਬ ਮਸਾਲੇ ਪਾ ਕੇ ਕੀਤੀ ਹੋਈ ਤਿਆਰ ਦਵਾਈ ਜਿਹੜੀ ਦਵਾਈ ਹੈ ਉਸ ਜ਼ਹਿਰ ਨੂੰ ਮੁਕਾ ਸਕਦੀ ਹੈ ਕਹਿੰਦੇ ਹਨ ਉਹ ਹੈ ਹਰ ਨਾਮ ਵਾਹਿਗੁਰੂ ਦਾ ਨਾਮ ਦੁੱਖ ਮਹਾਰਾ ਮਾਰਨ ਹਰ ਨਾਮ ਦੁੱਖ ਨੂੰ ਮਾਰਨ ਵਾਲਾ ਸ਼ਕਤੀ ਰੱਖਣ ਵਾਲਾ ਇੱਕ ਹੀ ਪਦਾਰਥ ਹੈ ਵਾਹਿਗੁਰੂ ਦਾ ਨਾਮ ਸੋ ਨਾਨਕ ਕੇ ਘਰ ਸਾਰੇ ਬੋਲੋ ਕੇਵਲ ਨਾਮ ਇਸ ਪੰਕਤੀ ਨੂੰ ਯਾਦ ਕਰਨਾ ਹੈ ਵੀ ਵਿਲ ਗੋ ਔਨ ਰਿਪੀਟਿੰਗ ਦਿਸ ਲਾਈਨ ਐਵਰੀ ਡੇ ਨਾਨਕ ਕੇ ਘਰ ਕੇਵਲ ਨਾਮ ਸੋ ਮੇਰੇ ਤੋਂ ਬਾਅਦ ਬੋਲਦਾ ਕਰੋ ਕਿਤਨੇ ਨਾਲ ਕੋਈ ਆਪ ਦੀ ਥਕਾਵਟ ਨਹੀਂ ਹੋ ਜਾਏਗੀ ਨਾਨਕ ਕੇ ਘਰ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਇਗਨੋਰੈਂਸ ਹੈ ਬਹੁਤ ਜ਼ਿਆਦਾ ਡਾਰਕਨੈਸ ਹੈ ਨਾ ਸਮਝੀ ਹੈ ਅਗਿਆਨਤਾ ਹੈ ਤਾਂ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਇਤਨੀ ਅਗਿਆਨਤਾ ਹੈ ਇਤਨੀ ਨਾ ਸਮਝੀ ਹੈ ਇਤਨਾ ਅੰਧੇਰਾ ਹੈ ਤੇ ਆਪ ਜੀ ਦੇ ਕੋਲ ਕੀ ਇੰਤਜ਼ਾਮ ਹੈ ਇਸ ਅੰਧੇਰੇ ਨੂੰ ਦੂਰ ਕਰਨ ਦਾ ਚਾਨਣ ਜਗਾਉਣ ਦਾ ਤੇ ਗੁਰੂ ਮਹਾਰਾਜ ਜੀ ਆਖਦੇ ਹਨ
1: ਦੀਵਾ ਮੇਰਾ ਇੱਕ ਨਾਮ
0: ਕਹਿੰਦੇ ਨਾਮ ਹੀ ਇੱਕ ਉਹ ਦੀਵਾ ਹੈ ਜਿਹੜਾ ਹਿਊਮਨ ਲਾਈਫ ਦੇ ਵਿੱਚੋਂ ਡਾਰਕਨੈਸ ਨੂੰ ਸੋਸਾਇਟੀ ਦੇ ਵਿੱਚੋਂ ਡਾਰਕਨੈਸ ਨੂੰ ਪੂਰੇ ਗਲੋਬਲ ਲੈਵਲ ਦੇ ਉੱਤੇ ਡਾਰਕਨੈਸ ਨੂੰ ਇਗਨੋਰੈਂਸ ਨੂੰ ਇਲਿਟਰੇਸੀ ਨੂੰ ਜੋ ਦੂਰ ਕਰ ਸਕਦਾ ਹੈ ਉਹ ਸਿਰਫ ਨਾਮ ਦਾ ਦੀਵਾ ਹੈ ਕਹਿੰਦੇ ਮੈਂ ਨਾਮ ਦਾ ਦੀਵਾ ਲੈ ਕੇ ਆਇਆ ਅਤੇ ਆਪ ਦੇਖਦੇ ਹੋ ਜਦੋਂ ਦੀਵਾ ਬਲਦਾ ਹੈ ਤਾਂ ਆਹਿਸਤਾ ਆਹਿਸਤਾ ਕਿਹੜੀ ਚੀਜ਼ ਹੈ ਜਿਹੜੀ ਬਰਨ ਹੋ ਜਾਂਦੀ ਹੈ ਜਿਹੜੀ ਸੋਖ ਹੋ ਜਾਂਦੀ ਹੈ ਜਿਹੜੀ ਖਤਮ ਹੁੰਦੀ ਹੈ ਉਹ ਤੇਲ ਹੁੰਦਾ ਹੈ ਤੇਲ ਖਤਮ ਹੁੰਦਾ ਜਾਂਦਾ ਹੈ ਮਹਾਰਾਜ ਜੀ ਆਖਦੇ ਨੇ ਸਾਡੀ ਸਾਰੀ ਜ਼ਿੰਦਗੀ ਦੇ ਜਿਹੜੇ ਦੁੱਖ ਹਨ ਉਹਨਾਂ ਨੂੰ ਸਮਝੋ ਤੇਲ ਦੇ ਵਿੱਚ ਨਾਮ ਦਾ ਦੀਵਾ ਜਗਾ ਦਿਓ ਨਾਮ ਦੀ ਬੱਤੀ ਜਗਾ ਦਿਓ ਨਾਮ ਦੀ ਬੱਤੀ ਸਾਰੇ ਹੀ ਦੁੱਖਾਂ ਨੂੰ ਬਰਨ ਕਰਕੇ ਰੱਖ ਲੈਗੀ ਜਿਸ ਤਰ੍ਹਾਂ ਜਗਦਾ ਹੋਇਆ ਦੀਵਾ ਤੇਲ ਨੂੰ

ਰੱਬ ਦੀ ਪੂਜਾ ਵੀ ਸਾਡੇ ਘਰ ਦੇ ਵਿੱਚ ਨਾਮ ਜਪਣਾ ਹੀ। ਅਖੀਰਲੀ ਲੰਕਤੀ ਅਖੀਰਲੀ ਜੋ ਪੰਕਤੀ ਹੈ ਉਹ ਤੇ ਬਹੁਤ ਹੀ ਕਮਾਲ ਦੀ ਹੈ ਕਿ ਗੁਰੂ ਮਹਾਰਾਜ ਜੀ ਨੇ ਇਹ ਆਖਿਆ ਹੈ ਕਿ ਮਹਾਰਾਜ ਜੀ ਗੁਰੂ ਦੀ ਸੇਵਾ ਕਿਵੇਂ ਕਰੀਏ, ਗੁਰੂ ਦੀ ਸੇਵਾ ਕਿਵੇਂ ਕਰੀਏ। ਕਹਿੰਦੇ ਨਾਮ ਜਪਣਾ ਹੀ ਗੁਰੂ ਦੀ ਸੇਵਾ ਵੀ ਹੈ। ਜੇ ਤੁਸੀਂ ਨਾਮ ਨਹੀਂ ਜਪਦੇ ਤਾਂ ਉਦਾਂ ਸਭ ਕੁਝ ਕਰਦੇ ਹੋ, ਦਿਨ ਰਾਤ ਮਿਹਨਤ ਕਰਦੇ ਹੋ। ਕਈਆਂ ਨੂੰ ਹੁੰਦਾ ਹੈ, ਕਈ ਸੱਜਣ ਬਹੁਤ ਸੇਵਾ ਕਰਦੇ ਹਨ, ਪਰ ਮਹਾਰਾਜ ਜੀ ਦੀ ਪੰਕਤੀ ਹੁਣ ਸੁਣੋ।

ਕਹਿੰਦੇ ਹਨ ਮਾਰੂ ਮੀਂਹ ਨਾ ਤ੍ਰਿਪਿਆ, ਜੋ ਡੈਜ਼ਰਟ ਹੁੰਦਾ ਹੈ, ਮਾਰੂ ਥਲ ਹੁੰਦਾ ਹੈ, ਜਿਤਨਾ ਮਰਜ਼ੀ ਮੀਂਹ ਪਈ ਜਾਏ ਉਹ ਸੁੱਕਾ ਹੀ ਰਹਿੰਦਾ ਹੈ। ਮਾਰੂ ਮੀਂਹ ਨਾ ਤ੍ਰਿਪਿਆ, ਉਹ ਮੀਂਹ ਦੇ ਨਾਲ ਤ੍ਰਿਪਤ ਨਹੀਂ ਹੁੰਦਾ, ਉਹ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ। ਮਾਰੂ ਮੀਂਹ ਨਾ ਤ੍ਰਿਪਿਆ, ਅੱਗੀ ਲਹਿ ਨਾ ਭੁੱਖ। ਜਿਸ ਤਰ੍ਹਾਂ ਮਾਰੂ ਥਲ ਦੀ ਪਾਣੀ ਦੇ ਨਾਲ ਕਦੇ ਵੀ ਉਸਨੂੰ ਰਜੇਵਾ ਨਹੀਂ ਆਉਂਦਾ, ਰੱਜਦਾ ਨਹੀਂ ਹੈ, ਇਟ ਵਾਂਟਸ ਮੋਰ ਐਂਡ ਮੋਰ ਐਂਡ ਮੋਰ ਐਂਡ ਮੋਰ। ਅੱਗੀ ਲਹਿ ਨਾ ਭੁੱਖ, ਅੱਗ ਚ ਜਿਤਨੀਆਂ ਮਰਜ਼ੀ ਲੱਕੜਾਂ ਪਾਈ ਜਾਓ, ਅੱਗ ਵੀ ਕਦੇ ਲੱਕੜਾਂ ਨਾਲ ਰੱਜਦੀ ਨਹੀਂ ਹੈ, ਹੋਰ ਚਾਹੁੰਦੀ ਹੈ, ਹੋਰ ਚਾਹੁੰਦੀ ਹੈ। ਰਾਜਾ ਰਾਜ ਨਾ ਤ੍ਰਿਪਿਆ, ਰਾਜਾ ਕੋਈ ਵੀ ਰਾਜ ਕਰਕੇ ਰੱਜਦਾ ਨਹੀਂ ਹੈ ਕਿ ਹੁਣ ਹੋਰ ਮੈਂ ਰਾਜ ਕਰਨਾ ਚਾਹੁੰਦਾ ਨਹੀਂ, ਉਸਨੂੰ ਉਤਾਰਨਾ ਹੀ ਪੈਂਦਾ। ਰਾਜਾ ਰਾਜ ਨਾ ਤ੍ਰਿਪਿਆ, ਜਿਵੇਂ ਉਹ ਵੀ ਕਦੇ ਤ੍ਰਿਪਤ ਨਹੀਂ ਹੁੰਦਾ। ਸਾਇਰ ਭਰੇ ਕਿ ਸੁੱਕ, ਇਹ ਜਿਹੜੇ ਸਮੁੰਦਰ ਹਨ, ਜਿਨ੍ਹਾਂ ਮਰਜ਼ੀ ਇਹਨਾਂ ਦੇ ਵਿੱਚ ਕੁਝ ਸਿੱਟੀ ਜਾਓ, ਇਹ ਵੀ ਕਦੇ ਸੁੱਕਦੇ ਨਹੀਂ ਹਨ, ਭਰਦੇ ਨਹੀਂ ਹਨ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਮੇਰੇ ਅੰਦਰ ਨਾਮ ਦੀ ਜੋ ਭੁੱਖ ਹੈ, ਨਾਮ ਦੀ ਜੋ ਪਿਆਸ ਹੈ, ਕਹਿੰਦੇ ਉਹ ਵੀ ਇਸ ਤਰ੍ਹਾਂ ਦੀ ਹੈ ਕਿ ਉਹ ਕਦੇ ਰੱਜਣ ਵਾਲੀ ਨਹੀਂ ਹੈ। ਮੈਂ ਨਾਮ ਦੇ ਮੁਤਲਕ ਜਿਤਨਾ ਮਰਜ਼ੀ ਪੁੱਛੀ ਜਾਵਾਂ, ਮੈਂ ਕਦੇ ਰੱਜਦਾ ਨਹੀਂ। ਨਾਮ ਦੀ ਸੀਕਿੰਗ ਜੋ ਹੈ ਇਤਨੀ ਇੰਟੈਂਸ ਹੈ ਕਿ ਉਸ ਦੀ ਜੋ ਇੱਛਾ ਹੈ ਉਸਨੂੰ ਪ੍ਰਾਪਤ ਕੀਤੇ ਤੋਂ ਬਿਨਾਂ, ਕਹਿੰਦੇ ਮੈਂ ਜਿਸ ਤਰ੍ਹਾਂ ਅੱਗ ਨਹੀਂ ਰੱਜ ਸਕਦੀ ਲੱਕੜਾਂ ਦੇ ਨਾਲ, ਕਹਿੰਦੇ ਮੈਂ ਵੀ ਤ੍ਰਿਪਤ ਨਹੀਂ ਹੋ ਸਕਦਾ, ਮੈਨੂੰ ਵੀ ਚੈਨ ਨਹੀਂ ਆ ਸਕਦੀ, ਮੈਂ ਵੀ ਰੱਜ ਨਹੀਂ ਸਕਦਾ। ਜਿਸ ਤਰ੍ਹਾਂ ਮਾਰੂਥਲ ਪਾਣੀ ਦੇ ਨਾਲ ਕਦੇ ਰੱਜਦਾ ਨਹੀਂ ਹੈ, ਮੇਰੀ ਵੀ ਜੋ ਖਾਹਿਸ਼ ਹੈ ਨਾਮ ਪ੍ਰਾਪਤ ਕਰਨ ਦੀ, ਕਹਿੰਦੇ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਹੀਂ ਹੋ ਜਾਂਦਾ, ਮੈਂ ਵੀ ਪਿਆਸੇ ਦਾ ਪਿਆਸਾ ਹੀ ਰਹਾਂ। ਕਿਤਨੀ ਪੁੱਛਾਂ ਪੁੱਛ, ਕਿਤਨਾ ਮਰਜ਼ੀ ਪੁੱਛੀ ਜਾਵਾਂ, ਭਾਵ ਕਿ ਮੈਂ ਪੁੱਛਣ ਤੋਂ, ਜਾਣਨ ਤੋਂ, ਸਮਝਣ ਤੋਂ ਕਦੇ ਅੱਕਦਾ ਥੱਕਦਾ ਹੀ ਨਹੀਂ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਛ ਵੀ ਮੈਨੂੰ ਕਰਨਾ ਪਵੇ, ਕੋਈ ਵੀ ਕੀਮਤ ਇਸ ਦੀ ਮੈਨੂੰ ਅਦਾ ਕਰਨੀ ਪਵੇ, ਉਹ ਕਰਨ ਤੋਂ ਮੈਂ ਅੱਕਦਾ ਨਹੀਂ ਹਾਂ ਕਿ ਮੈਨੂੰ ਸਿਰਫ ਨਾਮ ਮਿਲ ਜਾਏ। ਇਤਨੀ ਇੱਛਾ ਮਹਾਰਾਜ ਜੀ ਜ਼ਾਹਰ ਕਰਦੇ ਹਨ। ਹੁਣ ਸਾਧ ਸੰਗਤ ਜੀ, ਕੀਰਤਨ ਦਾ ਜੋ ਅਗਲਾ ਹਿੱਸਾ ਹੈ, ਆਪ ਜੀ ਨੇ ਪਹਿਲਾਂ ਸੁਣਿਆ ਹੈ ਕਿ ਸਾਡੀ ਜੋ ਫੰਡਾਮੈਂਟਲ ਚੀਜ਼ ਹੈ ਉਹ ਨਾਮ ਹੈ, ਅਤੇ ਨਾਮ ਦੀ ਇੱਛਾ ਇਤਨੀ ਹੋਣੀ ਚਾਹੀਦੀ ਹੈ ਕਿ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਾ ਹੋਵੇ ਉਤਨੀ ਦੇਰ ਤੱਕ ਇਨਸਾਨ ਦੀ ਪਿਆਸ ਨਾ ਬੁੱਝ ਜਾਏ। ਹੁਣ ਕੀਰਤਨ ਦਾ ਜੋ ਤੀਸਰਾ ਪੁਆਇੰਟ ਅੱਜ ਮੈਂ ਆਪ ਜੀ ਦੀ ਸੇਵਾ 'ਚ ਅਰਜ਼ ਕਰਨਾ ਚਾਹੁੰਦਾ ਹਾਂ ਕਿ ਜੇ ਸਾਡੇ ਜੀਵਨ ਦੇ ਵਿੱਚ ਨਾਮ ਨਹੀਂ ਹੈ, ਅਗਰ ਅਸੀਂ ਨਾਮ ਤੋਂ ਸੱਖਣੇ ਹਾਂ, ਖਾਲੀ ਹਾਂ, ਤਾਂ ਫਿਰ ਸਾਡੀ ਜੋ ਹਾਲਤ ਜਾਂ ਸਾਡੇ ਵਾਸਤੇ ਗੁਰੂ ਮਹਾਰਾਜ ਜੀ ਦਾ ਓਪੀਨੀਅਨ ਕੀ ਹੈ, ਗੁਰੂ ਮਹਾਰਾਜ ਜੀ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਕੀ ਹਾਂ, ਅਗਰ ਸਾਡੇ ਜੀਵਨ ਦੇ ਵਿੱਚ ਉਹ ਨਾਮ ਰੂਪ ਰਤਨ ਜੋ ਹੈ, ਜਿਊਲ ਜੋ ਹੈ, ਉਹ ਨਹੀਂ। ਪਿਆਰ ਨਾਲ ਉਸਦੇ ਪ੍ਰਮਾਣ ਕਹਿੰਦੇ ਹਨ।

ਕਹਿੰਦੇ ਉਹ ਜੀਵਨ ਜਲਦਾ ਜਿਸ ਜੀਵਨ ਦੇ ਵਿੱਚ ਨਾਮ ਨਹੀਂ, ਔਰ ਉਹ ਜੀਵਨ ਜਲ ਹੀ ਜਾਂਦਾ ਹੈ, ਅੰਦਰੋਂ ਅੰਦਰ ਹੀ ਸੜ ਜਾਂਦਾ ਹੈ, ਸੁਆਹ ਹੋ ਜਾਂਦਾ ਹੈ ਜਿਸ ਜੀਵਨ ਚ ਨਾਮ ਨਹੀਂ, ਕਿਉਂਕਿ ਅੰਦਰ ਸ਼ਾਂਤੀ ਨਹੀਂ ਹੁੰਦੀ। ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਔਰ ਜੇ ਅੰਦਰ ਅੱਗ ਹੀ ਅੱਗ ਹੈ ਤਾਂ ਫਿਰ ਅੰਦਰ ਅੱਗ ਨੂੰ ਜਲਾ, ਅੰਦਰ ਨੂੰ ਅੱਗ ਜਲਾ ਦੇ, ਅੰਦਰ ਜਲ ਜਾਏਗਾ, ਅੰਦਰ ਤਪਦਾ ਰਹੇਗਾ, ਅੰਦਰ ਸੜਦਾ ਰਹੇਗਾ। ਔਰ ਲੋਕਾਂ ਦੇ ਅੰਦਰ ਸੜਦੇ ਹਨ ਔਰ ਤਪਦੇ ਹਨ ਔਰ ਜਲ ਰਹੇ ਹਨ, ਗੁਰੂ ਮਹਾਰਾਜ ਜੀ ਜਾਣਦੇ ਹਨ, ਜਿਸ ਕਰਕੇ ਉਹਨਾਂ ਨੇ ਬਾਣੀ ਚ ਲਿਖਿਆ ਹੈ, ਜਿਉਂ ਤਪਤ ਹੈ ਬਾਰੋਂ ਬਾਰ, ਜੀ ਤਪਤ ਹੈ, ਤਪ ਤਪ ਖਪੇ ਬਹੁਤ ਵੇਕਾਰ।

ਬਹੁਤ ਧਿਆਨ ਦੇ ਨਾਲ ਦੇਖਦੇ ਹਨ ਤਾਂ ਉਹਨਾਂ ਨੂੰ ਸਾਰੀ ਪ੍ਰਿਥਵੀ ਜਲਦੀ ਨਜ਼ਰ ਆਉਂਦੀ ਹੈ। ਇਹ ਜਲਦੀ ਕਿਸ ਦੇ ਨਾਲ ਹੈ? ਇਹ ਪੁੱਛੀਏ ਵੀ ਅੱਗ ਲੱਗੀ ਹੋਈ ਹੈ ਬਾਹਰ, ਅੱਗ ਦਾ ਤਾਂ ਬੜਾ ਅੱਛਾ ਇੰਤਜ਼ਾਮ ਹੈ, ਫਾਇਰ ਬ੍ਰਿਗੇਡ ਨਾਲ ਕਿਤਨੀ ਵੀ ਅੱਗ ਲੱਗੀ ਹੋਵੇ ਝੱਟ ਉਸਨੂੰ ਬੁਝਾ ਦਿੰਦੇ ਹਨ। ਇਹ ਜਲ ਕਿਸ ਦੇ ਨਾਲ ਰਹੀ ਹੈ? ਜਲ ਰਹੀ ਹੈ ਲਿਓ ਲਿਓ ਲਿਓ ਲਿਓ ਕਰਕ ਫਿਰੇ ਸਭ ਲੋਕ। ਅੰਦਰ ਤ੍ਰਿਸ਼ਨਾ ਹੈ ਜੋ ਰਜਦੀ ਨਹੀਂ ਹੈ, ਜੋ ਪਦਾਰਥਾਂ ਨੂੰ, ਵਸਤੂਆਂ ਨੂੰ, ਮਟੀਰੀਅਲਿਸਟਿਕ ਚੀਜ਼ਾਂ ਨੂੰ, ਮਟੀਰੀਅਲ ਨੂੰ ਹੜੱਪ ਕਰੀ ਜਾਣਾ ਚਾਹੁੰਦੀ ਹੈ, ਜਿਸ ਤਰ੍ਹਾਂ ਅੱਗ ਲੱਕੜਾਂ ਨੂੰ ਹੜੱਪ ਕਰ ਜਾਂਦੀ ਹੈ, ਉਹ ਤ੍ਰਿਸ਼ਨਾ ਔਰ ਲਾਲਚ ਦੀ ਅੱਗ ਜੋ ਅੰਦਰ ਲੱਗੀ ਹੋਈ ਹੈ ਉਹ ਇਸ ਨੂੰ ਸਾੜ ਰਹੀ। ਤੋ ਕਹਿੰਦੇ ਹਨ ਜਲ ਜਾਓ ਜੀਵਨ ਨਾਮ ਬਿਨਾ। ਜਿਸ ਜੀਵਨ ਚ ਨਾਮ ਨਹੀਂ ਹੈ ਉੱਥੇ ਠੰਡਕ ਨਹੀਂ ਆਏਗੀ, ਉਹ ਤਪੇਗਾ, ਸੜੇਗਾ, ਜਲੇਗਾ। ਅਗਲੀ ਪੰਕਤੀ ਕਹਿੰਦੇ ਹਨ

ਮਰ ਨਾ ਜਾਹੀ ਜਿਹਨਾਂ ਬਿਸਰਤ ਰਾਮ, ਉਹ ਕੀ ਕਰਦੇ ਆ? ਉਹ ਮਰ ਕਿਉਂ ਨਹੀਂ ਜਾਂਦੇ? ਬੇਸ਼ੱਕ ਉਹ ਮਰ ਜਾਣ ਤੇ ਕੋਈ ਫਰਕ ਨਹੀਂ ਪੈਂਦਾ ਜਿਹਨਾਂ ਨੂੰ ਰਾਮ ਵਿਸਰਿਆ ਹੋਇਆ ਹੈ। ਮਰ ਨਾ ਜਾਹੀ ਜਿਹਨਾਂ ਬਿਸਰਤ ਰਾਮ, ਉਹ ਜੀ ਕੇ ਕਰਨਗੇ ਵੀ ਕੀ? ਸੜਨਗੇ, ਤਪਣਗੇ, ਜਲਣਗੇ ਅਤੇ ਹੋਰ ਕਰਮ ਪੈਦਾ ਕਰਨਗੇ ਆਪਣੇ ਆਪ ਨੂੰ। ਕਹਿੰਦੇ ਬਿਹਤਰ ਮਰ ਹੀ ਜਾਣ। ਮਰ ਨਾ ਜਾਹੀ ਜਿਹਨਾਂ ਬਿਸਰਤ ਰਾਮ, ਜਿਹਨਾਂ ਨੂੰ ਰਾਮ ਵਿਸਰਿਆ ਹੋਇਆ ਹੈ। ਨਾਮ ਬਿਹੂਨ ਜੀਵਨ ਕੌਣ ਕਾਮ, ਨਾਮ ਤੋਂ ਬਿਨਾਂ ਜੀਵਨ ਦਾ ਕੋਈ ਵੀ ਪਰਪਸ ਨਹੀਂ ਹੈ, ਕੋਈ ਕੰਮ ਨਹੀਂ ਹੈ। ਨਾਮ ਬਿਹੂਨ, ਨਾਮ ਤੋਂ ਸਖਣਾ ਜਿਹੜਾ ਜੀਵਨ ਹੈ, ਕਹਿੰਦੇ ਜੀਵਨ ਕੌਣ ਕਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਇੱਕ ਪੰਕਤੀ ਹੋਰ ਸੁਣਨ ਵਾਲੀ, ਆਪ ਜੀ ਸੁਣ ਕੇ ਹੈਰਾਨ ਜ਼ਰੂਰ ਹੋਵੋਗੇ। ਕਹਿੰਦੇ ਹਨ

ਜਿਨ੍ਹਾਂ ਨੂੰ ਗੁਰਮੁਖਾਂ ਦੀ ਸਾਧੂ ਜਨਾਂ ਦੀ ਸੰਗਤ ਨਹੀਂ ਹੁੰਦੀ, ਉਹਨਾਂ ਦੀ ਜ਼ਿੰਦਗੀ ਘੜੀ ਨਹੀਂ ਜਾਂਦੀ, ਸ਼ੇਪ ਅਪ ਨਹੀਂ ਹੁੰਦੀ, ਉਸ ਜ਼ਿੰਦਗੀ ਦੇ ਵਿੱਚ ਡਿਵੈਲਪਮੈਂਟ ਨਹੀਂ ਹੁੰਦੀ, ਉਸ ਜ਼ਿੰਦਗੀ ਦੀ ਗਰੋਥ ਨਹੀਂ ਹੁੰਦੀ ਜਿਸ ਜ਼ਿੰਦਗੀ ਨੂੰ ਸਾਧੂ ਸੰਗਤ ਗੁਰਮੁਖਾਂ ਦੀ ਮਹਾਂਪੁਰਸ਼ਾਂ ਦੀ ਸੰਗਤ ਨਾ ਮਿਲੇ, ਕਿਉਂਕਿ ਸੰਗਤ ਤੋਂ ਬਿਨਾਂ ਇਨਸਾਨ ਦਾ ਜੀਵਨ ਬਦਲਦਾ ਨਹੀਂ। ਸਾਧ ਸੰਗਤ ਮਿਲ ਮੂਆ ਜੀ ਜੇ, ਕਹਿੰਦੇ ਸਾਧ ਸੰਗਤ ਅਗਰ ਮਿਲ ਜਾਏ ਤੇ ਮੁਰਦਾ ਇਨਸਾਨ ਜੀ ਪੈਂਦਾ। ਇਤਨੀ ਮਹਿਮਾ ਹੈ ਸਾਧ ਸੰਗਤ। ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ ਹੈ ਜੈਸੇ ਪਸ ਢੋਰ, ਜਿਹਨਾਂ ਦੇ ਜੀਵਨ ਸੰਗਤ ਨਹੀਂ ਹੈ ਕਹਿੰਦੇ ਉਹ ਇਸ ਤਰ੍ਹਾਂ ਰਹਿੰਦੇ ਹਨ ਜਿਸ ਤਰ੍ਹਾਂ ਪਸ਼ੂ ਢੋਰ ਰਹਿੰਦੇ ਹਨ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਹੁਣ ਅਗਲੀ ਲਾਈਨ ਹੈ ਰੈਵੋਲੂਸ਼ਨਰੀ ਲਾਈਨ, ਜੋਲਟ ਦੇਣ ਵਾਲੀ ਲਾਈਨ ਜੋ ਸਾਨੂੰ ਜੜ੍ਹਾਂ ਤੋਂ ਪਕੜ ਕੇ ਹਿਲਾ ਦੇਗੀ, ਉਹ ਇਹ ਹੈ। ਗੁਰੂ ਬਾਬਾ ਜੀ ਕਹਿੰਦੇ ਹਨ

ਸੰਸਾਰ ਦੇ ਵਿੱਚ ਨਾਮ ਨਹੀਂ ਹੈ, ਉਹ ਸੁਣਨਾ ਹੈ। ਉੱਥੇ ਐਮਪੀਨੈਸ, ਉੱਥੇ ਖਾਲੀਪਨ, ਉੱਥੇ ਲੋਨਲੀਨੈਸ, ਉੱਥੇ ਡਿਪਰੈਸਿਵਨੈਸ, ਜਿਸ ਕਰਕੇ ਨਾਮ ਨਹੀਂ ਹੈ। ਜਿਸ ਸਰੀਰ 'ਚ ਨਾਮ ਨਹੀਂ ਹੈ, ਉਹ ਵੀ ਅੰਦਰੋਂ ਸੁਣਨਾ ਹੈ, ਉਹ ਵੀ ਅੰਦਰੋਂ ਖਾਲੀ ਹੈ, ਉਹ ਵੀ ਅੰਦਰੋਂ ਐਮਟੀ ਹੈ, ਉੱਥੇ ਵੀ ਲੋਨਲੀਨੈਸ। ਅੱਜ ਦਾ ਕੀਰਤਨ ਇਤਨਾ ਹੀ, ਕਿਉਂਕਿ ਸਮਾਂ ਸਮਾਪਤ ਹੋ ਗਿਆ। ਇਨ ਦੀ ਨਟਸ਼ੈਲ ਸਾਰਾ ਜੋ ਮੈਂ ਫਿਰ ਆਖਦਿਆਂ, ਨਾਨਕ ਕੇ ਘਰ ਕੇਵਲ ਨਾ, ਨਾਨਕ ਦੇ ਘਰ ਦੇ ਵਿੱਚ, ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਤੀਰਥ ਵੀ ਨਾਮ ਹੀ ਹੈ, ਇਲਾਜ ਵੀ ਨਾਮ ਹੀ ਹੈ, ਅਤੇ ਰੋਸ਼ਨੀ ਵੀ ਨਾਮ ਹੀ ਹੈ, ਪੂਜਾ ਵੀ ਨਾਮ ਹੀ ਹੈ, ਗੁਰੂ ਦੀ ਸੇਵਾ ਵੀ ਨਾਮ ਹੀ ਹੈ। ਅਤੇ ਜੋ ਨਾਮ ਤੋਂ ਬਿਨਾਂ ਹੈ, ਮਹਾਰਾਜ ਜੀ ਆਖਦੇ ਹਨ, ਉਹ ਚੋਰ ਹੈ, ਉਸ ਦਾ ਜੀਵਨ ਜਲ ਜਾਏਗਾ, ਉਸ ਦਾ ਜੀਵਨ ਡਰਾਉਣਾ ਲੱਗੇਗਾ, ਅਤੇ ਉਸ ਦਾ ਜੀਵਨ ਕਿਸੇ ਕੰਮ ਨਹੀਂ ਹੈ। ਇੱਕ ਪੰਕਤੀ ਮੈਂ ਕਹਿ ਕੇ ਕੀਰਤਨ ਸਮਾਪਤ ਕਰਨ ਲੱਗਾ ਹਾਂ। ਕਹਿੰਦੇ ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਗਿਆ ਹੈ, ਉਹ ਧਰਤੀ ਉੱਤੇ ਸਿਰਫ ਬੋਝ ਹਨ, ਜੋ ਇਸ ਧਰਤੀ ਨੂੰ ਵੀ ਤਕਲੀਫ ਦੇ ਰਹੇ ਹਨ। ਧਰਤੀ ਉੱਤੇ ਬੋਝ ਹਨ, ਔਰ ਕੁਛ ਨਹੀਂ। ਸੋ ਇਤਨਾ ਕੁਛ ਯਾਦ ਰੱਖਣਾ, ਕੱਲ ਨੂੰ ਇੱਥੋਂ ਅਗਾਂਹ ਚੱਲਾਂਗੇ। ਪੂਰੀ ਚੁੱਕ ਦੀ ਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

در ست بادشاه ستگرو صاحب سری گرو نانک دیو جی مہاراج، یہ جو شبد آ رہے ہیں تو سبنی تھائی جتھے ہوں جائیں ساچا سرجنہار جیو، اے تمام جیواں نوں بناون والے رچنہار، میں جتھے بھی جانا ہاں اور میں جتھے بھی دیکھنا ہاں، میں تینوں دیکھنا ہاں، تیری پریزنس، تیری ہون، تیری موجودگی ہر تھان اور ہر وقت مینوں نظر آندی ہے۔ گرو بابا جی نے بانی دے وچ دو قسم دی نظر دسی ہے، دو قسم دی نظر دسی، ایک ہے وکاری درشٹی، ایک ہے دیو درشٹی۔ اور یہ جو سٹیٹ آف مائنڈ ہے، یہ جو درشٹی ہے، یہ ساڈی نہیں، گرو بابا جی نو ایسا محسوس ہوندا ہے، ایسا دسدا ہے کہ تو سبنی تھائیں جتھے ہون جائیں۔ اسی صرف اس شبد نو پڑھیا ہے، پڑھتے ہیں، پر وہ نظر ساڈے پاس نہیں ہے، وہ درشٹی ساڈے پاس نہیں، وہ نقطہ نگاہ ساڈے پاس نہیں۔ سو اس کا ارتھ یہ ہویا کہ ساڈی نظر چ، ساڈی درشٹی چ کوئی ایسا نقص ہے، کوئی ایسی کمی ہے، کوئی لیک ہے کہ جو بابا جی نو سامنے دستا ہے وہ سانو نہیں دستا، جو بابا جی نو دستا ہے وہ سانو نہیں دستا، سانو کی دستا ہے؟ یہ میرا ہے، یہ میرا نہیں، یہ اپنا ہے، یہ بیگانہ ہے، یہ چھوٹا ہے، یہ بڑا ہے، یہ غریب ہے، یہ امیر ہے۔ سانو دویت، دویلٹی، ڈفرینسز نظر آتے ہیں۔ گرو بابا جی نے صرف ایک اکال پرکھ واہگرو کی جو جوت ہے، جو انرجی ہے، جو اس کی ہوند ہے، جو ڈیوائن دین ہے، جو کرنٹ آف لائف ہے یا تھریڈ آف لائف ہے، جو کہ سارے سبنا دے وچ دی گزر رہے ہیں، جس طرح ایک ہار ہوندا ہے، ہار چ کتنے فل ہیں، کتنے رنگاں دے فل ہیں، اور انہاں سبنا نو جو سپورٹ دین والا جو تھریڈ ہے وہ ایک ہی ہے، اور وہ چھپیا پیا، انہاں فلاں دے وچ چھپیا پیا۔ اسی طرح تمام جتنے بھی جسم ہیں، تمام جتنی بھی فارمیشن ہے، یہ تمام جتنے بھی آکار ہیں، انہاں تمام آکاراں دے وچ ایک ہی وہ تھریڈ ہے، ایک ہی وہ تاگا ہے، جس نوں گرو بابا جی آخدے ہیں ایک ہے سوت پروئے منی، ایک ہی وہ سوت ہے جو کہ فاؤنڈیشن آف اور لائف یا فاؤنڈیشن آف دا انٹائر ایگزسٹنس ہے۔ سانوں وہ نظر نہیں آنا، اگر سانو نظر نہیں آتا تو جو موسٹ اسینشل چیز ہے دیکھنے والی، جس کے آدھار پہ یہ ساری رچنا ہے، وہ سانو نظر نہیں آتی۔ گرو بابا جی اپنی بانی چ آخر ہیں، دسا سنیے جانیے سواؤ نہ پایا جائے، کہندے ہیں ویسے اسی بھی سارے کہہ دینے ہیں کہ ہر تھان رب ہی ہے،
ਪਰ ਦੈਟ ਇਜ਼ ਜਸਟ ਫਾਰ ਦਾ ਸੇਕ ਆਫ ਸੇਮ ਔਰ ਅਵਰ ਕੰਡੀਸ਼ਨਿੰਗ ਕਿ ਅਸੀਂ ਕਹਿ ਦਿੰਦੇ ਹਾਂ ਕਿ ਹਰ ਥਾਂ ਤੇ ਰੱਬ ਹੈ ਪਰ ਸਾਨੂੰ ਰੱਬ ਉਸ ਤਰ੍ਹਾਂ ਨਹੀਂ ਦਿਸਦਾ ਜਿਸ ਤਰ੍ਹਾਂ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਦਿਸਦਾ ਹੈ। ਦਿਸੈ ਸੁਣੀ ਹੈ, ਉਸਦੇ ਪ੍ਰਤੀ ਅਸੀਂ ਸੁਣਦੇ ਵੀ ਹਾਂ, ਵਿਚਾਰਾਂ ਵੀ ਕਰਦੇ ਹਾਂ, ਵੀ ਟਾਕ ਅਬਾਊਟ ਇਟ, ਪਰ ਸਾਨੂੰ ਉਸਦੀ ਪ੍ਰੈਜੈਂਸ, ਉਸਦੀ ਜੋ ਧੁਨੀ ਹੈ, ਉਸਦੀ ਹੋਂਦ ਹੈ, ਉਹ ਸਾਨੂੰ ਫੀਲ ਨਹੀਂ ਹੁੰਦੀ, ਸੁਣਾਈ ਨਹੀਂ ਦਿੰਦੀ। ਜਾਣੀਏ, ਜਾਣੀ ਦਾ ਭਾਵ ਕਿ ਅਸੀਂ ਸਭ ਰੱਬ ਦੇ ਵਾਸਤੇ ਜਾਣਦੇ ਹਾਂ। ਕਿਤੇ ਅਸੀਂ ਡਿਸਕਸ਼ਨ ਕਰਨ ਬੈਠ ਜਾਈਏ ਟੂ ਵੀ ਆਲਵੇਜ ਵੀ ਵਿਲ ਹੈਵ ਸਮਥਿੰਗ ਟੂ ਸੇ ਅਬਾਊਟ ਗਾਡ। ਪਰ ਗੁਰੂ ਮਹਾਰਾਜ ਜੀ ਆਖਦੇ ਹਨ, ਇਹ ਜਗਤ ਦੇ ਪਿਆਰੇ ਲੋਕੋ, ਤੁਸੀਂ ਸਿਰਫ ਸੁਣੀ ਸੁਣਾਈ ਹੀ ਗੱਲ ਕਰੀ ਜਾ ਰਹੇ ਹੋ। ਅਸੀਂ ਰਹਿਰਾਸਤ ਰੋਜ਼ਾਨਾ ਇੱਕ ਪੰਕਤੀ ਪੜ੍ਹਦੇ ਹਾਂ, ਸੁਣ ਵੱਡਾ ਆਖੇ ਸਭ ਕੋਈ, ਸਾਰੇ ਉਸਨੂੰ ਵੱਡਾ ਵੱਡਾ ਤੇ ਕਹਿੰਦੇ ਹਨ ਪਰ ਵੇਖ ਕੇ ਨਹੀਂ ਕਹਿੰਦੇ, ਉਸਨੂੰ ਮਿਲ ਕੇ ਨਹੀਂ ਕਹਿੰਦੇ, ਉਸਨੂੰ ਐਕਸਪੀਰੀਅੰਸ ਕਰਕੇ ਨਹੀਂ ਕਹਿੰਦੇ, ਵਿਦਾਊਟ ਐਕਸਪੀਰੀਅੰਸ, ਇਧਰੋਂ ਸੁਣਿਆ, ਉਧਰੋਂ ਸੁਣਿਆ, ਇੱਥੋਂ ਪੜਿਆ, ਉੱਥੋਂ ਪੜਿਆ ਤੇ ਵੱਡਾ ਵੱਡਾ ਆਖੀ ਜਾਂਦੇ। ਕਹਿੰਦੇ ਇਸ ਕਰਕੇ ਜਿੰਨੀ ਦੇਰ ਤੱਕ ਤੁਸੀਂ ਸੁਣ ਸੁਣਾ ਕੇ ਹੀ ਗੱਲ ਕਰਦੇ ਹੋ, ਜੋ ਰੱਬ ਨੂੰ ਮਿਲਣ ਦਾ ਟੇਸਟ ਹੈ, ਜੋ ਐਕਸਪੀਰੀਅੰਸ ਹੈ, ਜੋ ਉਸਨੂੰ ਮਿਲਣ ਦੀ ਤਿਲ ਹੈ, ਉਹ ਤੁਹਾਡੇ ਜੀਵਨ ਦੇ ਵਿੱਚ ਨਹੀਂ, ਉਹ ਤੁਹਾਡਾ ਆਪਣਾ ਓਨ ਐਕਸਪੀਰੀਅੰਸ ਨਹੀਂ। ਗੁਰੂ ਮਹਾਰਾਜ ਜੀ ਆਖਦੇ ਹਨ, ਸੁਣ ਸੁਣ ਆਖੇ ਕੀਤੀ ਬਾਣੀ, ਕਿਤਨੀ ਦੁਨੀਆ ਹੈ ਜੋ ਸੁਣ ਸੁਣਾ ਕੇ ਕਹੀ ਜਾਂਦੀ। ਸਾਡੀ ਇਸ ਸ਼ਬਦ ਨੂੰ ਪੜ੍ਹਨ ਤੋਂ ਜੋ ਮੇਰਾ ਭਾਵ ਇਹ ਹੈ ਕਿ ਅਸੀਂ ਆਪਣੀ ਅਵਸਥਾ, ਆਪਣਾ ਲੈਵਲ, ਆਪਣੀ ਸਿਚੁਏਸ਼ਨ ਨੂੰ ਅੰਡਰਸਟੈਂਡ ਕਰ ਸਕੀਏ ਕਿ ਇੱਕ ਐਸੀ ਹਸਤੀ ਹੈ ਜੋ ਸਾਨੂੰ ਨਜ਼ਰ ਨਹੀਂ ਆਉਂਦੀ ਪਰ ਉਹ ਹੈ। ਗੁਰੂ ਬਾਬਾ ਜੀ ਨੂੰ ਉਹ ਨਜ਼ਰ ਆਉਂਦੀ ਹੈ। ਹੁਣ ਮਹਾਰਾਜ ਜੀ ਨੂੰ ਇਹ ਪੁੱਛੀਏ, ਮਹਾਰਾਜ ਸੱਚੇ ਪਾਤਸ਼ਾਹ, ਜੋ ਆਪ ਜੀ ਨੂੰ ਨਜ਼ਰ ਆਉਂਦਾ ਉਸਦਾ ਆਨੰਦ ਤੇ ਆਪ ਹੀ ਲੈ ਰਹੇ ਹੋ, ਉਸਦਾ ਆਨੰਦ ਸਾਨੂੰ ਤੇ ਨਹੀਂ ਨਾ ਆ ਸਕਦਾ, ਜੋ ਸਾਨੂੰ ਨਜ਼ਰ ਹੀ ਨਹੀਂ ਆਉਂਦਾ, ਸਾਨੂੰ ਕਿਵੇਂ ਉਹ ਨਜ਼ਰ ਆਏ? ਉਸਦਾ ਜਵਾਬ ਗੁਰੂ ਮਹਾਰਾਜ ਇਹ ਦਿੰਦੇ ਹਨ, ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਸਾਡੀਆਂ ਅੱਖੀਆਂ ਬੇਸ਼ੱਕ ਦੇਖਦੀਆਂ ਵੀ ਹਨ ਲੇਕਿਨ ਫਿਰ ਵੀ ਗੁਰੂ ਬਾਬਾ ਜੀ ਨੇ ਆਖਿਆ ਹੈ ਇਹ ਜੋ ਦੇਖਣ ਦੇ ਯੋਗ ਹੈ, ਜੋ ਦੇਖਣ ਵਾਲੀ ਵਸਤੂ ਹੈ, ਉਸਨੂੰ ਤਾਂ ਦੇਖਦੇ ਹੀ ਨਹੀਂ ਹਨ, ਇਸ ਕਰਕੇ ਦੇਖਦੀਆਂ ਹੋਈਆਂ ਵੀ ਇਹ ਅੰਧੀਆਂ ਹਨ, ਅੰਨੀਆਂ ਹਨ। ਵੀ ਆਲ ਆਰ ਬਲਾਈਂਡ। ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਜਿਹੜੀਆਂ ਅੰਨੀਆਂ ਨਜ਼ਰਾਂ ਹਨ, ਅੱਖੀਆਂ ਹਨ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਕਹਿੰਦੇ ਸਤਿਗੁਰੂ ਨੂੰ ਮਿਲ ਕੇ, ਸਤਿਗੁਰੂ ਤਮਾਮ ਜਾਲੇ, ਉਹ ਤਮਾਮ ਜੋ ਪਰਦੇ ਹਨ, ਜੋ ਪਰਦੇ ਸਾਡੀਆਂ ਅੱਖਾਂ ਉੱਤੇ ਹਨ, ਸਾਡੇ ਮਨ ਦੇ ਉੱਤੇ ਹਨ, ਸਾਡੀ ਸੋਚ ਦੇ ਉੱਤੇ ਹਨ, ਗੁਰੂ ਬਾਬਾ ਜੀ ਉਹਨਾਂ ਤਮਾਮ ਭਰਮ ਕੇ ਪਰਦੇ ਸਤਿਗੁਰ ਖੋਲੇ, ਉਹਨਾਂ ਤਮਾਮ ਭਰਮ ਦੇ ਪਰਦਿਆਂ ਨੂੰ ਸਤਿਗੁਰੂ ਦੂਰ ਕਰ ਦੇਗਾ ਔਰ ਉਸ ਤੋਂ ਬਾਅਦ ਜੋ ਗੁਰੂ ਬਾਬਾ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਦਿਸੇਗਾ, ਜੋ ਉਹਨਾਂ ਦੀ ਅਵਸਥਾ ਹੈ ਕਿ ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ ਸਾਚਾ ਸਿਰਜਣਹਾਰ ਜੀਓ। ਫਿਰ ਜਦੋਂ ਕਿਸੇ ਨੂੰ ਉਹ ਦਿਸਣਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਵੀ ਦਿਸਦਾ ਹੈ ਕਿ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਵੀ ਉਹੀ ਹੈ, ਦੁੱਖ ਵਿਸਾਰਨਹਾਰ ਸੁਆਮੀ ਕੀਤਾ ਜਾਂਕਾ ਹੋਵੇ। ਫਿਰ ਉਸਦੀ ਐਡਮਾਇਰੇਸ਼ਨ ਹੁੰਦੀ ਹੈ, ਫਿਰ ਉਸਦੀ ਸਿਫਤ ਹੁੰਦੀ ਹੈ ਕਿ ਵਾਹ ਮੇਰੇ ਸਾਹਿਬਾ ਵਾਹ, ਜਿਨ ਰਚ ਰਚਨਾ ਹਮ ਕੀਏ, ਕਿ ਤੂੰ ਕਮਾਲ ਹੈ, ਤੂੰ ਬੇਅੰਤ ਹੈ। ਉਹ ਸਿਰਫ ਦੇਖਣ ਤੋਂ ਬਾਅਦ ਹੀ ਉਹ ਦਿਲ ਦੀ ਅਵਸਥਾ ਹੁੰਦੀ ਹੈ, ਐਕਸਪੀਰੀਅੰਸ ਤੋਂ ਬਾਅਦ ਹੀ ਉਹ ਐਕਸਪ੍ਰੈਸ਼ਨ ਹੁੰਦਾ ਹੈ, ਗੁਰੂ ਜੀ ਨੂੰ ਦਿਸਦਾ ਹੈ। ਅਸੀਂ ਆਪਣੀ ਜ਼ਿੰਦਗੀ ਚ ਇਹ ਕੋਸ਼ਿਸ਼ ਕਰੀਏ ਕਿ ਮਹਾਰਾਜ ਜੀ ਆਖਦੇ ਹਨ ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ, ਵਾਹਿਗੁਰੂ ਕਿਰਪਾ ਕਰੇ ਉਹ ਸਾਨੂੰ ਵੀ ਨਜ਼ਰ ਆਏ, ਸਾਡੀਆਂ ਵੀ ਅੱਖਾਂ ਉਸ ਅਕਾਲ ਪੁਰਖ ਨੂੰ ਹੀ ਦੇਖਣ, ਉਸ ਰਚਨਹਾਰ ਨੂੰ ਦੇਖਣ। ਪ੍ਰੇਮ ਨਾਲ ਇਸ ਸ਼ਬਦ ਨੂੰ ਗਾਓ ਅਤੇ ਦਿਲ ਚੋਂ ਅਰਦਾਸ ਕਰੋ, ਮਹਾਰਾਜ ਜੋ ਆਪ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਨਜ਼ਰ ਆਏ। ਪਿਆਰ ਨਾਲ ਗਾਓ, ਪ੍ਰਣ ਸਮਾਪਤੀ।

ਕਰਨਾ ਤਾਂ ਸਾਰਿਆਂ ਦੇ ਮੱਥੇ ਲਿਖਿਆ ਹੀ, ਜੋ ਆਇਆ ਸੋ ਚੱਲ ਸੀ, ਮਰਨ ਲਿਖਾਏ ਮੰਡਲ ਮੈਂ ਆਏ, ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਹਰ ਜੋ ਜਨਮਿਆ ਹੈ, ਹਰ ਜੋ ਬਣਿਆ ਹੈ, ਹਰ ਜੋ ਉਪਜਿਆ ਹੈ, ਉਸ ਹਰ ਇੱਕ ਨੇ ਮਰਨਾ ਤਾਂ ਹੈ। ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਬਾਕੀ ਇਹ ਗੱਲ ਵੱਖਰੀ ਏ। ਉਹ ਮੌਤ ਜੋ ਆਮ ਲੋਕਾਂ ਵਾਸਤੇ, ਜਿਵੇਂ ਕਬੀਰ ਜੀ ਦਾ ਬਚਨ ਸੀ, ਜਿਹ ਮਰਨੇ ਸਭ ਜਗਤ ਤਰਾਸਿਆ, ਜਿਸ ਮੌਤ ਨੇ ਲੋਕਾਂ ਦੀ ਮਰਨ ਤੋਂ ਪਹਿਲਾਂ ਹੀ ਜਾਣ ਕੱਢੀ। ਮੌਤ ਤਾਂ ਪਤਾ ਨਹੀਂ ਕਦੋਂ ਆਉਣੀ, ਮੌਤ ਦੇ ਡਰ ਨੇ ਹੀ ਬੰਦੇ ਨੂੰ ਮਾਰ ਰੱਖਿਆ, ਜੀਣ ਨਹੀਂ ਪਈ ਦਿੰਦੀ। ਜਿਹ ਮਰਨੇ ਸਭ ਜਗਤ ਤਰਾਸਿਆ, ਸਾਰਾ ਜਗਤ ਤਰਾ ਤਰਾ ਕਰ ਰਿਹਾ ਜਿਸ ਮੌਤ, ਜਿਹਦਾ ਨਾਂ ਲੈਣਾ ਚੰਗਾ ਨਹੀਂ ਸਮਝਿਆ ਜਾਂਦਾ। ਚਾਰ ਬੰਦੇ ਬੈਠੇ ਹੋਣ, ਕੋਈ ਬੰਦਾ ਵਿੱਚ ਮੌਤ ਦੀਆਂ ਗੱਲਾਂ ਕਰਨ ਲੱਗ ਪਵੇ, ਕਹਿੰਦੇ ਨੇ ਕੋਈ ਚੰਗੀ ਜੀ ਗੱਲ ਕਰ, ਮੌਤ ਦੀ ਗੱਲ ਮਾੜੀ ਗੱਲ ਹੈ, ਮੰਦੀ ਗੱਲ ਹੈ, ਚੰਗੀ ਨਹੀਂ ਲੱਗਦੀ, ਜੀਣ ਦੀ ਗੱਲ ਕਰ, ਮੌਤ ਦੀ ਗੱਲ ਨਾ ਕਰ। ਜਿਸ ਨੂੰ ਭਾਈ ਮੂਲੇ ਨੇ ਭਾਈ ਮਰਦਾਨੇ ਦੇ ਉਸ ਦੋ ਪੈਸਿਆਂ ਦੇ ਬਦਲੇ ਮਰਨਾ ਸੱਚ ਤੇ ਜੀਣਾ ਝੂਠ ਲੈ ਕੇ ਦਿੱਤਾ ਸੀ, ਜਿਸ ਨੂੰ ਗੁਰੂ ਨਾਨਕ ਨੇ ਪ੍ਰਵਾਨ ਕੀਤਾ ਸੀ, ਮਰਦਾਨਿਆਂ ਕੋਈ ਤਾਂ ਸਮਝ ਵਾਲਾ ਬੈਠਾ ਇੱਥੇ ਸਿਆਲਕੋਟ ਵਿੱਚ, ਜਿਹੜਾ ਮਰਨ ਨੂੰ ਸੱਚ ਸਮਝਦਾ ਹੈ ਔਰ ਹੈ ਵੀ ਸੱਚ। ਜ਼ਿੰਦਗੀ ਦੇ ਬਾਰੇ ਕਈ ਤਰ੍ਹਾਂ ਦੇ ਸ਼ੁਭੇ ਹੋ ਸਕਦੇ ਨੇ, ਸ਼ੱਕ ਹੋ ਸਕਦੇ ਨੇ, ਸ਼ੰਕੇ ਰਹਿ ਸਕਦੇ ਨੇ। ਗਰਭ ਵਿੱਚ ਹੈ ਜੋ ਇਸ ਦਾ ਜਨਮ ਹੋਵੇਗਾ, ਜ਼ਿੰਦਗੀ ਇਸ ਨੂੰ ਪ੍ਰਾਪਤ ਹੋਵੇਗੀ, ਕੋਈ ਪੱਕੀ ਗੱਲ ਨਹੀਂ ਹੈ, ਸ਼ੰਕੇ ਵਾਲੀ ਗੱਲ ਹੈ। ਜਿਸ ਦਾ ਜਨਮ ਹੋ ਗਿਆ ਇਸ ਨੂੰ ਕੁਝ ਉਮਰਾਂ ਪ੍ਰਾਪਤ ਹੋ ਸਕੇਗੀ, ਸ਼ੰਕੇ ਵਾਲੀ ਗੱਲ ਹੈ। ਇਹ ਬੋਲ ਸਕੇਗਾ, ਇਹ ਤੁਰ ਸਕੇਗਾ, ਸ਼ੰਕੇ ਵਾਲੀ ਗੱਲ ਹੈ। ਡਰ ਬਣਿਆ ਰਹਿੰਦਾ, ਪਤਾ ਨਹੀਂ ਚੱਲ ਸਕੇ ਨਾ ਚੱਲ ਸਕੇ। ਸਾਰੀ ਕਿਰਿਆ ਸਰੀਰ ਦੀ ਠੀਕ ਚੱਲੇ ਨਾ ਚੱਲੇ, ਕੱਲ ਨੂੰ ਪੜ ਸਕੇਗਾ ਕਿ ਨਹੀਂ, ਪਰਿਵਾਰ ਵਾਲਾ ਬਣ ਸਕੇਗਾ ਕਿ ਨਹੀਂ, ਕਾਰੋਬਾਰ ਚੱਲ ਸਕੇਗਾ ਕਿ ਨਹੀਂ, ਹਰ ਕਿਸਮ ਦੇ ਸ਼ੰਕੇ ਹੋ ਸਕਣਗੇ। ਲੇਕਿਨ ਇੱਕ ਗੱਲ ਪਰਪੱਕ ਹੈ, ਹਰ ਇੱਕ ਜੀਵ ਦੇ ਸੰਬੰਧ ਵਿੱਚ ਇਹ ਜਿਹੜਾ ਜਨਮਿਆ ਮਰੇਗਾ ਜ਼ਰੂਰ, ਮੌਤ ਨਾ ਟਲ ਸਕੇਗੀ, ਹਰ ਜੀਵ ਤੇ ਆਵੇਗੀ। ਪਰ ਇਸ ਦੇ ਬਾਵਜੂਦ ਭਾਈ ਮੂਲਾ ਤਾਂ ਕਹਿੰਦਾ ਸੱਚ ਹੈ, ਜੋ ਹਰ ਹਾਲਤ ਚ ਵਾਪਰਨਾ ਹੀ ਇਹ ਸੱਚ ਹੈ, ਤੇ ਜੋ ਨਹੀਂ ਰਹਿਣਾ ਕੱਲ ਨੂੰ ਜੀਵਨ ਉਹ ਝੂਠ ਹੈ। ਫਿਰ ਵੀ ਮਨੁੱਖ ਚਾਹੁੰਦਾ ਹੈ ਸੱਚ ਦੀ ਗੱਲ ਨਾ ਕਰੋ, ਝੂਠ ਦੀ ਗੱਲ, ਮਰਨ ਦੀ ਗੱਲ ਨਾ ਕਰੋ। ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ, ਮਤ ਜਮ ਪਕੜੇ ਲੈ ਜਾਏ ਜੀਓ। ਮਤਾ ਕਿਤੇ ਜਮ ਆਵੇ ਤੇ ਫੜ ਕੇ ਲੈ ਜਾਏ, ਬੰਦਾ ਹਮੇਸ਼ਾ ਹਜ਼ਾਰ ਯਤਨ ਕਰਦਾ ਹੈ ਮੌਤ ਤੋਂ ਬਚ ਸਕਣ ਦੇ, ਨਾ ਕੋਈ ਬਚਿਆ ਹੈ ਨਾ ਕਿਸੇ ਬਚ ਸਕਦਾ। ਜੋ ਸੱਚ ਹੈ ਜੋ ਵਾਪਰਨਾ ਹੈ, ਇਸ ਤੋਂ ਬੰਦਾ ਡਰਦਾ, ਕਹਿੰਦਾ ਦੀ ਗੱਲ ਨਾ ਕਰੋ। ਜੇ ਮਰਨੇ ਸਭ ਜਗਤ ਤਰਾਸਿਆ, ਕਬੀਰ ਜੀ ਕਹਿੰਦੇ ਨੇ ਮੈਨੂੰ ਤਾਂ ਸਮਝ ਹੀ ਆ ਗਈ ਏ, ਮਰਨ ਵਿੱਚ ਵੀ ਇੱਕ ਆਨੰਦ ਹੈ। ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਭਾਵੇਂ ਮੌਤ ਵੀ ਤਿੰਨ ਤਰ੍ਹਾਂ ਦੀ ਕਹਿੰਦੇ ਨੇ, ਸ਼ਾਸਤਰਕਾਰ ਕਹਿੰਦੇ ਨੇ ਇੱਕ ਤਾਂ ਮਰਨਾ ਉਹ ਹੁੰਦਾ ਹੈ ਜਦੋਂ ਮਨੁੱਖ ਦਾ ਆਤਮਕ ਜੀਵਨ ਸ਼ੁਰੂ ਹੀ ਨਾ ਹੋਵੇ, ਆਤਮਕ ਮੌਤ ਬੰਦਾ ਮਰ ਜਾਵੇ, ਮਰਿਆ ਹੀ ਹੋਵੇ। ਇੱਕ ਤਾਂ ਉਹ ਮੌਤ ਹੈ, ਮੈਂ ਕਮਾਉਂਦਾ ਮਰ ਗਿਆ, ਮੈਂ ਇੱਥੇ ਉਡੀਕਦਾ ਮਰ ਗਿਆ, ਮਰਿਆ ਹੀ ਹੋਇਆ ਬੰਦਾ, ਜੀਵਨ ਸ਼ੁਰੂ ਹੀ ਨਹੀਂ ਹੋਇਆ ਕਿਉਂਕਿ ਜੀਣ ਦਾ ਚੱਜ ਨਹੀਂ ਆਇਆ। ਇੱਕ ਉਹ ਮੌਤ ਹੁੰਦੀ ਹੈ ਜਿਹੜੀ ਸਰੀਰ ਕਰਕੇ ਹੋ ਜਾਂਦੀ, ਲੇਕਿਨ ਇੱਕ ਮੌਤ ਹੋਰ ਵੀ, ਉਹ ਹੈ ਮਨੁੱਖ ਦੀ ਹਉਂ ਦੀ ਮੌਤ, ਮੈਂ ਮੇਰੀ ਦੀ ਮੌਤ। ਜਦੋਂ ਧਰਮ ਦੇ ਘਰ ਜਨਮ ਹੁੰਦਾ ਹੈ, ਇਸ ਪਾਸੇ ਦੀ ਮੌਤ ਹੋ ਜਾਂਦੀ, ਹਉਂ ਦੀ ਮੌਤ ਹੋ ਜਾਂਦੀ, ਤੇ ਬੰਦਾ ਇਸ ਮੌਤ ਤੋਂ ਵੀ ਡਰਦਾ। ਜਿਸ ਨੂੰ ਇਹ ਮਰਨਾ ਆ ਗਿਆ ਨਾ, ਉਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਜਿਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਉਹ ਸਰੀਰ ਦੀ ਮੌਤ ਬੜੀ ਛੋਟੀ ਸਮਝਦਾ ਹੈ, ਬੜੀ ਤੁੱਛ ਸਮਝਦਾ ਹੈ। ਜਿਨ੍ਹਾਂ ਨੂੰ ਚੱਜ ਨਾਲ ਜੀਣਾ ਆ ਗਿਆ, ਸੱਚੀ ਗੱਲ ਤਾਂ ਇਹ ਹੈ ਕਿ ਚੱਜ ਨਾਲ ਮਰਨਾ ਵੀ ਉਹਨਾਂ ਨੂੰ ਆਇਆ। ਕਬੀਰ ਜੀ ਕਹਿੰਦੇ ਨੇ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ, ਗੁਰੂ ਕੇ ਸ਼ਬਦ ਦੁਆਰਾ ਮੈਨੂੰ ਮਰਨ ਦਾ ਪਤਾ ਲੱਗ ਗਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰਨ ਤੇ ਚਿੱਤ ਕਰਦਾ, ਹਉਂ ਕਰਕੇ ਮਰਨ ਨੂੰ ਚਿੱਤ ਕਰਦਾ, ਉਂਝ ਵੀ ਜੇ ਮੌਤ ਆਵੇ ਜੀ ਆਇਆ, ਮੋਏ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਉਧਰ ਜੀਵਨ ਸ਼ੁਰੂ ਹੋ ਜਾਵੇ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਮਰਦੇ ਤਾਂ ਉਹ ਨੇ, ਮਰਦੇ ਹੀ ਰਹਿੰਦੇ ਨੇ ਉਹ,
ਜਿਉਂਦੇ ਵੀ ਮਰਦੇ ਹੀ ਰਹਿੰਦੇ ਨੇ, ਜਿਨ੍ਹਾਂ ਨੂੰ ਰੱਬ ਦਾ ਪਤਾ ਨਹੀਂ, ਰਾਮ ਦਾ ਪਤਾ ਨਹੀਂ, ਈਸ਼ਵਰ ਦਾ ਪਤਾ ਨਹੀਂ, ਧਰਮ ਦਾ ਪਤਾ ਨਹੀਂ। ਮਰਨੋ ਮਰਨ ਕਹੇ ਸਭ ਕੋਈ, ਹਾਲਾਂਕਿ ਮਰਨ ਦੀਆਂ ਗੱਲਾਂ ਬੜੀਆਂ ਹੁੰਦੀਆਂ ਨੇ, ਮਰਨ ਦੇ ਸੰਬੰਧ ਚ ਖੋਜਾਂ ਵੀ ਬੜੀਆਂ ਹੁੰਦੀਆਂ ਨੇ, ਮੌਤ ਨੂੰ ਟਾਲਣ ਦੇ ਯਤਨ ਵੀ ਬੜੇ ਹੁੰਦੇ ਨੇ। ਮੌਤ ਦੀ ਗੱਲ ਤਾਂ ਬੜੀ ਹੈ, ਪਰ ਮਰਨਾ ਵੇਖੋ ਜਿਸ ਦਾ ਇੰਨਾ ਚਰਚਾ ਹੈ, ਜਿਹੜੀ ਇੰਨੀ ਸੱਤ ਚੀਜ਼ ਹੈ, ਜਿਹੜੀ ਹਰ ਹਾਲਤ ਚ ਵਾਪਰਨ ਵਾਲੀ ਚੀਜ਼ ਹੈ, ਮਨੁੱਖ ਇਹਦੇ ਬਾਰੇ ਬੜਾ ਹੀ ਅਵੇਸਲ ਹੈ, ਉਹਦੇ ਵਾਸਤੇ ਕੋਈ ਤਿਆਰੀ ਨਹੀਂ। ਜਿਨ੍ਹਾਂ ਨੂੰ ਮਰਨਾ ਆਇਆ, ਕਬੀਰ ਜੀ ਉਹਨਾਂ ਦੀ ਗੱਲ ਕਰਦੇ ਨੇ, ਸਹਿਜੇ ਮਰੇ ਅਮਰ ਹੋਏ ਸੀ। ਕੁਝ ਲੋਕ ਐਸੇ ਹੁੰਦੇ ਨੇ ਉਹ ਸਰੀਰ ਕਰਕੇ ਮਰ ਕੇ ਵੀ ਨਹੀਂ ਮਰਦੇ, ਉਹਨਾਂ ਦਾ ਜੀਵਨ ਅਨੰਤ ਹੈ, ਚੱਲਦਾ ਹੀ ਰਹਿੰਦਾ, ਕਿਉਂਕਿ ਅਨੰਤ ਵਿੱਚ ਵਾਹਿਗੁਰੂ ਵਿੱਚ ਭੇਦ ਹੋ ਜਾਂਦੇ ਨੇ, ਉਹਨਾਂ ਵਾਸਤੇ ਮਰਨਾ ਕਾਹਦਾ ਮਾੜਾ। ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਵਚਨ ਕਰਦੇ ਨੇ ਨਾ।

ਜਿਨ੍ਹਾਂ ਨੂੰ ਜੀਣ ਦਾ ਚੱਜ ਜੀਣ ਦਾ ਵੀ ਸਵਾਦ ਆਇਆ। ਜੀਵਨ ਦਾ ਆਨੰਦ ਲੈਣ ਵਾਲੇ ਕਈ ਵਾਰੀ ਮਰਨ ਦਾ ਵੀ ਆਨੰਦ ਲੈਂਦੇ। ਭਾਈ ਮਨੀ ਸਿੰਘ ਗੁਰੂ ਕੀ ਸੇਵਾ ਚ ਸਵਾਦ ਨਾਲ ਜੀਵਨ ਬਤੀਤ ਕੀਤਾ ਤੇ ਅੱਜ ਦੀ ਉਹ ਘੜੀ ਆ ਗਈ ਹੈ ਲਾਹੌਰ ਦੇ ਚੌਂਕ ਵਿਚ ਉਸ ਕਤਲਗਾਹ ਵਿਚ ਦੁਨੀਆ ਚਾਰੇ ਪਾਸੇ ਤਮਾਸ਼ਾ ਵੇਖਣ ਖੜੀ। ਕੁਝ ਆ ਗਏ ਨੇ, ਕੁਝ ਢੰਡੋਰੇ ਦੇ ਕੇ ਬੁਲਾਏ ਗਏ, ਆਓ ਵੇਖੋ ਕਾਫਰਾਂ ਦਾ ਕੀ ਹਾਲ ਕਰਨੇ। ਉੱਚੀ ਥਾਂ ਤੇ ਭਾਈ ਸਾਹਿਬ ਬੈਠੇ, ਜਲਾਦ ਆਇਆ, ਉਸਨੇ ਆਪਣਾ ਹਥਿਆਰ ਕੱਢਿਆ, ਟੋਕਾ ਫੜਿਆ ਹੱਥ ਵਿਚ, ਭਾਈ ਸਾਹਿਬ ਦੇ ਹੱਥ ਨੂੰ ਗੁੱਟ ਨੂੰ ਹੱਥ ਪਾਇਆ, ਗੁੱਟ ਤੇ ਲੱਗਾ ਟੋਕਾ ਚਲਾਉਣ। ਭਾਈ ਸਾਹਿਬ ਮੁਸਕਰਾ ਪਏ, ਕੁਝ ਹੱਸ ਪਏ ਨੇ, ਪਰੇਸ਼ਾਨ ਹੋ ਗਿਆ ਜਲਾਦ। ਇਹ ਕਤਲ ਹੋਣ ਵਾਲੇ ਰੋਂਦੇ ਕੁਰਲਾਉਂਦੇ ਤੜਫਦੇ ਤਾਂ ਵੇਖੇ ਸਨ, ਇਹ ਕੈਸਾ ਬੰਦਾ ਹੈ, ਮੌਤ ਦੇ ਸਾਹਮਣੇ ਔਰ ਇਹ ਮੁਸਕਰਾ ਰਿਹਾ, ਹੱਸ ਰਿਹਾ ਤੇ ਭਾਈ ਸਾਹਿਬ ਬੜੇ ਤਨਜ਼ ਨਾਲ ਉਸ ਜਲਾਦ ਵੱਲ ਵੇਖ ਰਹੇ। ਹੱਥ ਰੁਕ ਗਿਆ ਉਸ, ਕਹਿੰਦਾ ਹੱਸਦਾ ਏ ਇਸ ਗੱਲ ਤੇ ਹੱਸ ਰਿਹਾ। ਭਾਈ ਸਾਹਿਬ ਕਹਿੰਦੇ ਨੇ ਹੱਸਦਾ ਇਸ ਗੱਲ ਤੇ ਆ ਕਿ ਤੂੰ ਆਦਮੀ ਆਪਣੇ ਮਾਲਕ ਦਾ ਨਮਕ ਖਾਣ ਵਾਲਾ, ਉਹਦਾ ਹੁਕਮ ਕਿਉਂ ਨਹੀਂ ਮੰਨਦਾ। ਜਲਾਦ ਕਹਿੰਦਾ ਕਿਉਂ, ਕੀ ਕਸਰ ਹੈ, ਮੇਰੇ ਮਾਲਕ ਦਾ ਹੁਕਮ ਹੈ, ਇਸ ਦੇ ਬੰਦ ਬੰਦ ਕੱਟ ਦਿਓ, ਮੈਂ ਲੱਗਾ ਕੱਟਣ। ਭਾਈ ਸਾਹਿਬ ਕਹਿਣ ਲੱਗੇ ਨਹੀਂ, ਮਾਲਕ ਦਾ ਹੁਕਮ ਨਹੀਂ ਬਜਾ ਰਿਹਾ, ਉਹਨਾਂ ਹੁਕਮ ਦਿੱਤਾ ਬੰਦ ਬੰਦ ਕੱਟ ਦਿਓ, ਤੂੰ ਤਾਂ ਗੁੱਟ ਤੋਂ ਵੱਢਣ ਲੱਗਾ। ਕਹਿੰਦਾ ਹੋਰ ਕੀ ਕਰਾਂ। ਭਾਈ ਸਾਹਿਬ ਕਹਿੰਦੇ ਨੇ ਜਦ ਤੈਨੂੰ ਹੁਕਮ ਹੈ ਕਿ ਬੰਦ ਬੰਦ ਕੱਟ, ਫਿਰ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦੇ, ਗੁੱਟ ਤੋਂ ਸ਼ੁਰੂ ਨਹੀਂ ਹੁੰਦੇ, ਪੋਟਿਆਂ ਤੋਂ ਕੱਟਣਾ ਸ਼ੁਰੂ ਕਰ, ਬੰਦਾਂ ਤੋਂ ਕੱਲਾ ਕੱਲਾ ਬੰਦ ਬੰਦ ਜੁਦਾ ਕਰ। ਬੜੀ ਭਿਆਨਕ ਹਾਸੀ, ਬੜੀ ਭਿਆਨਕ ਮੁਸਕਰਾਹਟ ਜਲਾਦ ਦੇ ਚਿਹਰੇ ਤੇ ਆਈ। ਕਹਿਣ ਲੱਗਾ ਜਾਣਦਾ ਕੀ ਕਹਿ ਰਹੇ, ਮੈਂ ਜੇ ਤੇਰੇ ਇਸ ਤਰ੍ਹਾਂ ਕੱਲਾ ਕੱਲਾ ਪੋਟਾ ਪੋਟਾ ਕਰਕੇ ਬੰਦ ਬੰਦ ਅਲੱਗ ਕਰਨ ਲੱਗਾ, ਦਿਹਾੜੀ ਮੈਂ ਲੱਗਾ ਰਹਿ ਜਾਵਾਂਗਾ, ਤੜਫ ਤੜਫ ਕੇ ਤੇਰੀ ਜਾਨ ਨਿਕਲੇਗੀ, ਕੰਮ ਮੁੱਕਣ ਕਿਉਂ ਨਹੀਂ ਦਿੰਦਾ, ਆ ਤੇਰਾ ਗੁੱਟ ਲਾ ਦੇਵਾਂ, ਕੂਣੀ ਲਾ ਦੇਵਾਂ, ਮੋਢਾ ਲਾ ਦੇਵਾਂ, ਧੌਣ ਲਾ ਦੇਵਾਂ, ਗੱਲ ਖਤਮ ਹੋਵੇ, ਤੜਫ ਤੜਫ ਕੇ ਮਰੇਗਾ। ਭਾਈ ਸਾਹਿਬ ਕਹਿਣ ਲੱਗੇ ਤੈਨੂੰ ਭੁਲੇਖਾ ਹੈ, ਤੜਫ ਤੜਫ ਕੇ ਉਹ ਮਰਦੇ ਜਿਹੜੇ ਤਰਸ ਤਰਸ ਕੇ ਜਿਉਂਦੇ ਨੇ, ਇੱਥੇ ਜੀਵਨ ਦਾ ਵੀ ਸਵਾਦ ਲਿਆ, ਇੱਥੇ ਮੌਤ ਦਾ ਵੀ ਆਨੰਦ ਲੈਣਾ, ਤੂੰ ਪੋਟਿਆਂ ਤੋਂ ਵੱਢਣਾ ਸ਼ੁਰੂ ਕਰ, ਮੈਂ ਪਾਠ ਸ਼ੁਰੂ ਕਰਨਾ, ਮੈਂ ਪਾਣੀ ਦਾ ਆਨੰਦ ਲੈਂਦਾ, ਤੂੰ ਕਤਲ ਕਰਨ ਦਾ ਸਵਾਦ ਲੈ, ਮੈਂ ਜੀਣ ਦਾ ਸਵਾਦ ਬੜਾ ਲੈ ਲਿਆ, ਅੱਜ ਮਰਨ ਦਾ ਸਵਾਦ ਲੈਣ ਨੂੰ ਜੀ ਕਰਦਾ। ਉਸ ਭੀੜ ਵਿਚ ਇਕ ਸੈਯਦ ਸੂਫੀ ਫਕੀਰ ਖੜਾ ਸੀ, ਉਹਨੇ ਭਾਈ ਸਾਹਿਬ ਦੀ ਇਹ ਗੱਲ ਸੁਣੀ ਤੇ ਹੈਰਾਨ ਹੋ ਗਈ, ਬਾਹਾਂ ਉੱਚੀਆਂ ਕਰਕੇ ਕਹਿਣ ਲੱਗਾ, ਈ ਬੰਦਾ ਹੈ ਖੁਦਾ ਖਾਕੀ ਨੇਸਤ, ਕਹਿੰਦਾ ਇਹ ਬੰਦਾ, ਇਹ ਰੱਬ ਦਾ ਬੰਦਾ ਮਿੱਟੀ ਦਾ ਤਾਂ ਨਹੀਂ ਹੋ ਸਕਦਾ, ਆਮ ਮਨੁੱਖਾਂ ਦੀ ਮਿੱਟੀ ਇਹ ਬੰਦੇ ਦੀ ਨਹੀਂ ਹੈ, ਕੈਸੀ ਗੱਲ ਹੈ, ਇਹ ਮਰਨ ਚ ਵੀ ਸਵਾਦ ਲੈਣਾ ਚਾਹੁੰਦਾ, ਇਹ ਬਿਲਕੁਲ ਸੱਤ ਹੈ, ਰੱਬ ਨਾਲ ਜੁੜਿਆ ਹੋਇਆ, ਈਸ਼ਵਰ ਨਾਲ ਇੱਕ ਸੁਰ ਹੋਇਆ, ਬੰਦਾ ਜੀਵਨ ਦਾ ਵੀ ਰਸ ਲੈਂਦਾ, ਮੌਤ ਦਾ ਵੀ ਰਸ ਲੈਂਦਾ। ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਸ ਲੀਹ ਦੇ ਉਸਤਾਦ ਨੇ, ਇੱਕ ਹੁੰਦੇ ਨੇ ਜਿਨ੍ਹਾਂ ਨੂੰ ਜੀਣ ਦੀ ਜਾਚ ਆ ਜਾਵੇ, ਮਰਨ ਦੀ ਜਾਚ ਆ ਜਾਵੇ, ਲੇਕਿਨ ਇੱਕ ਐਸੇ ਹੁੰਦੇ ਨੇ ਜਿਹੜੇ ਕਿਸੇ ਕੰਮ ਦੇ ਉਸਤਾਦ ਹੀ ਹੋ ਜਾਣ, ਮਾਸਟਰ ਹੀ ਹੋ ਜਾਣ, ਉਸ ਕੰਮ ਚ ਨਿਪੁੰਨ ਹੋ ਜਾਣ, ਸਿਖਾਉਣ ਜੋਗੇ ਹੋ ਜਾਣ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਵਨ ਤੇ ਮਰਨ ਦਾ ਉਪਦੇਸ਼ ਤੇ ਸਬਕ ਦੇਣ ਵਾਲੇ। ਪੁੱਤਰ ਕਿਵੇਂ ਹੋਣਾ ਚਾਹੀਦਾ, ਭਰਾ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖ ਕੈਸਾ ਹੋਣਾ ਚਾਹੀਦਾ, ਗੁਰੂ ਕੈਸਾ ਹੋਣਾ ਚਾਹੀਦਾ, ਇਨਸਾਨ ਕੈਸਾ ਹੋਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚੋਂ ਇਹ ਸਾਰੀਆਂ ਜਾਚਾਂ ਆਪਣੇ ਆਪ ਸਮਝ ਆਉਂਦੀਆਂ। ਜ਼ਿੰਦਗੀ ਭਰ ਸੇਵਾ ਕਿਵੇਂ ਕਰਨੀ ਹੈ, ਪਰਉਪਕਾਰ ਕਿਵੇਂ ਕਰਨਾ, ਕਿਸੇ ਦੇ ਕੰਮ ਕਿਵੇਂ ਆ ਸਕਣਾ, ਕਿਸੇ ਨੂੰ ਸੁੱਖ ਕਿਵੇਂ ਦੇ ਸਕਣਾ, ਇਹ ਬੜੀ ਖਾਸ ਗੱਲ ਹੈ। ਜਿਹੜਾ ਬੰਦਾ ਕਿਸੇ ਨੂੰ ਸੁੱਖ ਦੇ ਕੇ ਜਿਉਂਦਾ ਹੈ, ਉਹ ਮੌਤ ਦਾ ਸਵਾਦ ਲੈ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਹਦੇ ਵਾਸਤੇ ਮਰ ਰਹੇ ਨੇ, ਕਿਸੇ ਦੇ ਸੁੱਖ ਵਾਸਤੇ, ਕਿਸੇ ਨੂੰ ਆਤਮਕ ਤੇ ਭਗਤੀ ਦਾ ਧਰਮ ਦਾ ਸੁੱਖ ਪ੍ਰਾਪਤ ਹੋ ਸਕੇ, ਲੋਕਾਂ ਦਾ ਧਰਮ ਸੁਰੱਖਿਅਤ ਰਹਿ ਸਕੇ, ਉਹ ਆਪਣੇ ਸਰੀਰ ਦਾ ਠੀਕਰਾ ਜ਼ਾਲਮ ਦੇ ਬੂਹੇ ਤੇ ਭੰਨ ਦਿੰਦੇ ਨੇ, ਉਹ ਜੀਵਨ ਦਾ ਆਨੰਦ ਲੈ ਸਕਦੇ ਨੇ, ਉਹ ਮੌਤ ਦਾ ਵੀ ਆਨੰਦ ਲੈ ਸਕਦੇ। ਧੰਨ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਾਈਂ ਮੀਆਂ ਮੀਰ ਸਾਹਮਣੇ ਖਲੋਤੇ ਨੇ, ਕਹਿੰਦੇ ਨੇ ਸਾਹਿਬ ਮੈਥੋਂ ਜਰਿਆ ਨਹੀਂ ਜਾਂਦਾ, ਇਹ ਕੀ ਹੋ ਰਿਹਾ, ਤੁਹਾਡੇ ਸਰੀਰ ਤੇ ਇੰਨਾ ਜ਼ੁਲਮ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਤੇ ਧੰਨ ਗੁਰੂ ਅਰਜਨ ਸਾਹਿਬ ਮੁਸਕਰਾ ਰਹੇ ਨੇ, ਕਹਿੰਦੇ ਨੇ ਸਾਈਂ ਜੀ
کیوں نہیں برداشت ہوں؟ تو برداشت کا مادہ کدھر گیا؟ تو سہن شکتی کدھر گئی؟ رب والے ہو، رب دے پیار والے ہو، تہاڈی سہن شکتی کیوں بند ہو رہی؟ سائیں جی کہندے نے میرے مرشد، میرے سر دے مالک، میرے ستگرو یہ نہیں برداشت ہوتا، تسی مینوں آگیا دو میں سارا کوئی تباہ کر دیا۔ تے سہ مسکرا کے کہندے نے سائیں جی رب والے ہو، تہاڈے نوں یہ گل سجدی نہیں، تباہ کر دے نا۔ رب دے پیار والے، رب دی اس سونی اساری نوں سوارنا تا جاندے نے، سنگارنا تا جاندے نے، تباہ کرنا سادہ کام نہیں۔ وہ دی رچنا ہے، وہ رچے بناوے مٹاوے، وہ دی رچنا۔ تے جے کوئی وہ دی رچنا نوں تباہ کر دیا تو دا لیکھا لین والا ہو جو بیٹھا۔ جنہاں ظالماں نوں تباہ کرن دی گل سائیں جی تسی کر دے ہو، انہاں دی اپنی بولی، انہاں دا اپنا ویہار، انہاں دا اپنا ڈھنگ ہے۔ ساڈا اپنا ویہار ہے، ساڈا اپنا ڈھنگ ہے، ساڈی اپنی بولی ہے۔ اسی اپنی بولی، اپنے ٹنگ، اپنے ویہار نوں اسی کیوں چھڑ دئیے؟ وہ اپنا کام کری جان، وہ تباہ کری جان، وہ مٹائی جان۔ آپاں دا نہیں اس ویہار چ شامل ہونا۔ سانج بڑی پرانی سی نا، لاہور دیاں گلیاں چ، جدن لاہور چ مہاماری پئی، بیماری پھیلی، لوکاں دے گھراں چ ہاہاکار کرلاٹ مچی ہوئی سی۔ دھن گرو ارجن صاحب سچے پاتشاہ نوجوان اس ویلے گرگدی براجمان نہیں سن، پتا جی کے حکم چ لاہور سن۔ لاہور دیاں گلیاں چ اس بیماری نے تباہی مٹائی ہوئی، اس مچی ہوئی تباہی دے وچ سائیں جی نوں اچانک کسے نے خبر دتی سی،

ਇਸੇ ਵਿਚ ਹੀ ਵੱਡਾ ਸੁੱਖ ਹੈ। ਅਖੌਤੀ ਸੁੱਖਾਂ ਤੇ ਦੁੱਖਾਂ ਵਿਚ ਉਹਦਾ ਪੱਲਾ ਫੜੀ ਲੈਣ ਵਾਲਿਆਂ ਨੂੰ, ਜਿਨ੍ਹਾਂ ਨੇ ਉਹਦਾ ਪੱਲਾ ਛੱਡਿਆ ਨੇ, ਫੜੀ ਰੱਖਿਆ, ਪੱਲਾ ਫੜੀ ਰੱਖਣ ਵਾਲਿਆਂ ਨੇ ਬੜਾ ਸੁੱਖ ਪਾਇਆ, ਉਹਦੇ ਨਾਲ ਜੁੜੇ ਰਹਿਣ ਵਾਲਿਆਂ ਨੇ ਬੜਾ ਆਨੰਦ ਲਿਆ। ਐਸਾ ਆਨੰਦ ਜਿਹੜਾ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਤੋੜਿਆ ਤੇ ਭੰਨਿਆ ਨਹੀਂ ਜਾ ਸਕਿਆ, ਭੰਗ ਨਹੀਂ ਕੀਤਾ ਜਾ ਸਕਿਆ। ਸੜਦੀ ਤਪਦੀ ਰੇਤ ਸੀਸ ਤੇ ਪਾ ਕੇ ਵੀ ਜਿਸ ਆਨੰਦ ਨੂੰ ਭੰਗ ਨਹੀਂ ਕੀਤਾ ਜਾ ਸਕਿਆ, ਉਹ ਸੁੱਖ ਮਾਲਕ ਨਾਲ ਜੁੜੇ ਰਹਿਣ ਵਾਲਿਆਂ ਨੂੰ ਪ੍ਰਾਪਤ ਹੋਇਆ। ਮਾਲਕ ਨਾਲ ਟੁੱਟਿਆ ਬੰਦਾ ਸੁੱਖ ਨਹੀਂ ਲੈ ਸਕਦਾ। ਆਲੇ ਦੁਆਲੇ ਸੁੱਖ ਬਿਖਰੇ ਹੋਣਗੇ, ਫੈਲੇ ਹੋਣਗੇ, ਲੇਕਿਨ ਉਹ ਉਲਟਾ ਉਹਨਾਂ ਸੁੱਖ ਦੇ ਸਾਧਨਾਂ ਚ ਇਸ ਤਰ੍ਹਾਂ ਜਕੜਿਆ ਜਾਂਦਾ ਹੈ ਜਿਵੇਂ ਮੱਕੜੀ ਜਾਲਾ ਤਣਦੀ ਹੈ ਤੇ ਆਪ ਹੀ ਫਸ ਜਾਂਦੀ ਹੈ। ਗੁਰਮੁਖ ਨਿਰੰਕਾਰ ਦੀ ਰਜ਼ਾ ਵਿਚ ਆਪ ਕਰੇ ਸੱਚ ਅਲੱਖ ਅਪਾਰ, ਜੋ ਲਖਿਆ ਨਾ ਜਾ ਸਕਣ ਵਾਲਾ, ਵੇਖਿਆ ਨਾ ਜਾ ਸਕਣ ਵਾਲਾ ਵਾਹਿਗੁਰੂ ਹੈ, ਜੋ ਆਪ ਸਭ ਕੁਝ ਕਰਦਾ, ਉਹਦੇ ਦਰ ਦੇ ਉੱਤੇ ਢਹਿ ਪੈਂਦੇ ਨੇ, ਹਉ ਪਾਪੀ ਤੂੰ ਬਖਸ਼ਣਹਾਰ, ਤੇਰਾ ਭਾਣਾ ਸਭ ਕੁਝ ਹੋਵੇ, ਜੋ ਤੂੰ ਚਾਹੁੰਦਾ ਹੈ ਸੋ ਹੋਵੇ ਮੇਰੇ ਸਿਰ ਮੱਥੇ ਪ੍ਰਵਾਨ। ਬੰਦਾ ਹੁਕਮ ਮਨਾ ਕੇ ਬੜਾ ਰਾਜ਼ੀ ਹੁੰਦਾ, ਹੁਕਮ ਮਨਾਉਣ ਦਾ ਆਪਣਾ ਇੱਕ ਨਸ਼ਾ ਹੈ, ਲੇਕਿਨ ਹੁਕਮ ਮੰਨਣ ਵਿੱਚ ਜੋ ਮਸਤੀ ਹੈ ਨਾ, ਹੁਕਮ ਮਨਾਉਣ ਚੋ ਗੱਲ ਕੋਈ। ਵੈਸੇ ਵੀ ਤੁਸੀਂ ਦੇਖਣਾ, ਚਾਰ ਪੈਸੇ ਬੰਦਾ ਕਮਾਉਂਦਾ ਹੈ, ਮਜ਼ਾ ਆਉਂਦਾ, ਰਸ ਆਉਂਦਾ, ਸਵਾਦ ਆਉਂਦਾ, ਇਹਦਾ ਇੱਕ ਨਸ਼ਾ ਹੈ। ਬਲਕਿ ਕੁਝ ਲੋਕ ਜਿਹੜੇ ਕਮਾਉਣਾ ਨਹੀਂ ਜਾਣਦੇ ਉਹ ਖੋਹ ਵੀ ਲੈਂਦੇ, ਖੋਣ ਦਾ ਵੀ ਇੱਕ ਨਸ਼ਾ ਹੋਵੇਗਾ, ਲੇਕਿਨ ਹੱਥੋਂ ਦੇਣ ਦਾ ਆਪਣੀ ਕਿਸਮ ਦਾ ਨਸ਼ਾ ਹੈ, ਉਹ ਮਸਤੀ ਉਹਦਾ ਮੁਕਾਬਲਾ ਉਹ ਨਹੀਂ ਕਰ ਸਕਦਾ। ਜਿਸ ਬੰਦੇ ਕੋਲ ਕੁਝ ਹੋਵੇ ਤੇ ਉਹ ਦਿੰਦਾ ਹੈ ਨਾ ਜਿਸ ਵੇਲੇ ਹੱਥੋਂ, ਜੋ ਮਸਤੀ ਉਦੋਂ ਪ੍ਰਾਪਤ ਹੁੰਦੀ ਹੈ ਨਾ, ਉਹ ਖੋਣ ਤੇ ਲੈਣ ਵਿੱਚ ਨਹੀਂ। ਖੋਣ ਤੇ ਲੈਣ ਦਾ ਨਸ਼ਾ ਆਪਣਾ ਹੈ, ਲੇਕਿਨ ਦੇਣ ਦੀ ਮਸਤੀ ਆਪਣੀ, ਇਸ ਮਸਤੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਪਕੜ ਦੀ ਆਪਣੀ ਗੱਲ ਹੈ, ਤਿਆਗ ਦੀ ਆਪਣੀ ਗੱਲ ਹੈ। ਤਿਆਗ ਵਿੱਚ ਇੱਕ ਬਹੁਤ ਵੱਡੀ ਉੱਚੀ ਭਾਵਨਾ ਕੰਮ ਕਰਦੀ, ਮਨੁੱਖ ਆਤਮਕ ਤੌਰ ਤੇ ਮਹਿਸੂਸ ਕਰਦਾ ਕਿ ਮੈਂ ਆਮ ਪੱਧਰ ਤੋਂ ਉੱਚਾ ਉੱਠ ਗਿਆ। ਔਰ ਹੁੰਦਾ ਕੀ, ਮਨੁੱਖ ਆਪਣੀ ਪੱਧਰ ਤੋਂ ਥੱਲੇ ਡਿੱਗ ਪਵੇ ਤੇ ਜਾਨਵਰ

ਤੇ ਕਈ ਵਾਰੀ ਤੁਸੀਂ ਵੇਖਿਆ ਜਾਨਵਰ ਵੀ ਹੋਵੇ ਨਾ, ਜੇ ਉਹ ਆਪਣੇ ਆਮ ਸੁਭਾਅ ਤੋਂ ਉੱਚੀ ਗੱਲ ਕਰਨ ਲੱਗ ਪਵੇ ਨਾ। ਤੋਤੇ ਸ਼ੋਰ ਪਾਉਂਦੇ ਨੇ, ਲੇਕਿਨ ਇੱਕ ਤੋਤਾ ਅਗਰ ਰਾਮ ਰਾਮ ਜਪਣਾ ਸ਼ੁਰੂ ਕਰ ਦੇਵੇ ਤੇ ਉਹ ਰਾਖਵਾਂ ਹੋ ਜਾਂਦਾ। ਕੁੱਤੇ ਅਵਾਰਾ ਫਿਰਦੇ ਨੇ, ਲੇਕਿਨ ਇੱਕ ਪਹਿਰੇਦਾਰੀ ਤੇ ਖਲੋ ਜਾਵੇ ਤੇ ਉਹ ਵਫਾਦਾਰ ਕਹਾਉਂਦਾ ਹੈ, ਬਲਕਿ ਉਹਦੀ ਪੂਰੀ ਸੰਭਾਲ ਕੀਤੀ ਜਾਂਦੀ, ਕਿਉਂਕਿ ਉਹ ਆਪਣੇ ਪੱਧਰ ਤੋਂ ਉੱਚਾ ਉੱਠ ਗਏ। ਜਾਨਵਰ ਆਪਣੇ ਪੱਧਰ ਤੋਂ ਉੱਚਾ ਉੱਠ ਕੇ ਮਹਾਨ ਹੋ ਜਾਂਦਾ ਹੈ ਤੇ ਬੰਦਾ ਆਪਣੇ ਪੱਧਰ ਤੋਂ ਥੱਲੇ ਗਿਆ ਹੋਵੇ। ਇਹ ਜਿਸ ਵੇਲੇ ਰਜ਼ਾ ਵਿੱਚ ਆਉਂਦਾ ਤੇ ਸਮਝ ਲਓ ਮਨੁੱਖਤਾ ਤੋਂ ਵੀ ਉੱਚਾ ਉੱਠ ਗਿਆ। ਮਨੁੱਖ ਚੰਗਾ ਹੈ, ਇਨਸਾਨੀਅਤ ਦਾ ਆਪਣਾ ਇੱਕ ਪੱਧਰ ਹੈ, ਲੇਕਿਨ ਜਿਸ ਵੇਲੇ ਮਨੁੱਖ ਰੱਬ ਨਾਲ ਜੁੜਦਾ ਹੈ ਤੇ ਇਨਸਾਨੀਅਤ ਦੇ ਪੱਧਰ ਤੋਂ ਉੱਚਾ ਉੱਠ ਕੇ ਦੇਵਤਾਪਣ ਤੋਂ ਅੱਗੇ ਉੱਠ ਕੇ ਰੱਬ ਦਾ ਰੂਪ ਹੁੰਦਾ ਚਲਾ ਜਾਂਦਾ, ਉਹਦੀ ਇੱਕ ਆਪਣੀ ਗੱਲ ਹੈ। ਉਸੇ ਅਵਸਥਾ ਵਿੱਚ ਮਨੁੱਖ ਜਿਹੜਾ ਆਮ ਹੁਕਮ ਮਨਾ ਕੇ ਰਾਜੀ ਹੈ ਨਾ, ਗੁਰਮੁਖ ਹੁਕਮ ਮਨਨ ਵਿੱਚ ਸਵਾਦ ਲੈਂਦਾ, ਉਹਦੇ ਵਿੱਚੋਂ ਰਸ ਤੇ ਮਸਤੀ ਲੈਂਦਾ। ਮਹਾਰਾਜ ਕਹਿੰਦੇ ਨੇ ਤੇਰਾ ਭਾਣਾ ਸਭ ਕਿਛ ਹੋਵੇ, ਆਖਿਰ ਤਾਂ ਜੋ ਕੁਝ ਹੁੰਦਾ ਪਿਆ ਜੋ ਤੈਨੂੰ ਚੰਗਾ ਲੱਗਦਾ ਸੋਈ ਹੋ। ਤੇ ਜਿਹੜੇ ਲੋਕ ਮਨ ਦੇ ਪਿੱਛੇ ਲੱਗਦੇ ਨੇ ਐਵੇਂ ਆਪਣਾ ਆਪ ਦਾ ਨਾਸ ਮਾਰਦੇ ਨੇ। ਮਨ ਹੱਠ ਕੀਚੈ ਅੰਤ ਵਿਗੋਵੈ, ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ। ਪ੍ਰਿਥੀ ਚੰਦ ਬਣ ਜਾਂਦਾ ਉਹ ਬੰਦਾ ਜਿਹੜਾ ਮਨ ਦੀ ਮਤ ਪਿੱਛੇ ਲੱਗਦਾ, ਉਹ ਪ੍ਰਿਥੀ ਚੰਦ ਹੋ ਜਾਂਦਾ। ਤੇ ਜਿਹੜਾ ਗੁਰੂ ਕੀ ਮਤ ਨੂੰ ਸਿਰ ਮੱਥੇ ਧਾਰਨ ਕਰ ਲੈਂਦਾ ਹੈ, ਉਹ ਛੋਟਾ ਵੀ ਗੁਰੂ ਅਰਜਨ ਦੇਵ ਹੋ ਜਾਂਦਾ। ਦੋਵਾਂ ਚ ਫਰਕ ਕੀ ਹੈ? ਉਸ ਵੱਡੇ ਤੇ ਇਸ ਛੋਟੇ ਚ, ਸੰਸਾਰੀ ਪੱਧਰ ਤੋਂ, ਉਮਰਾਂ ਦੇ ਲਿਹਾਜ਼ ਤੋਂ, ਉਹ ਵੱਡਾ ਹੈ, ਇਹ ਛੋਟਾ ਹੈ। ਫਰਕ ਕਿੰਨਾ ਹੈ? ਇਹ ਬਹੁਤ ਉੱਚਾ ਹੈ, ਇਹ ਛੋਟਾ ਬਹੁਤ ਵੱਡਾ ਹੈ, ਕਿਉਂਕਿ ਛੋਟਾ ਹੋਣਾ ਆ ਗਿਆ। ਇਸ ਰਜ਼ਾ ਵਿੱਚ ਆ ਜਾਣਾ ਵੇਖਣ ਨੂੰ ਲੱਗਦਾ ਕਿ ਬੰਦਾ ਛੋਟਾ ਹੋ ਗਿਆ, ਹੁਕਮ ਮੰਨਣ ਲੱਗ ਪਿਆ ਮਤਲਬ ਛੋਟਾ ਹੋ ਗਿਆ, ਨਹੀਂ, ਬਹੁਤ ਵੱਡਾ ਹੋ ਗਿਆ। ਮਾਲਕ ਦੀ ਰਜ਼ਾ ਮੰਨਣ ਵਾਲਾ, ਗੁਰੂ ਦਾ ਹੁਕਮ ਮੰਨਣ ਵਾਲਾ ਬਹੁਤ ਉੱਚਾ ਉੱਠ ਜਾਂਦਾ, ਇਨਸਾਨੀਅਤ ਦੇ ਪੱਧਰ ਤੋਂ ਵੀ ਬਹੁਤ ਉੱਚਾ ਉੱਠ ਜਾਂਦਾ। ਤੇ ਜਦੋਂ ਬੰਦਾ ਲਾਲਚ ਦੇ ਵੱਸ ਹੋ ਜਾਂਦਾ ਹੈ, ਮਨ ਦੀ ਮਤ ਦੇ ਪਿੱਛੇ ਲੱਗਦਾ ਹੈ, ਉਦੋਂ ਇਨਸਾਨੀਅਤ ਦੇ ਪੱਧਰ ਤੋਂ ਥੱਲੇ ਉੱਤਰ ਜਾਂਦਾ ਹੈ, ਜਾਨਵਰਾਂ ਵਾਲੇ ਪੱਧਰ ਤੇ ਚਲਾ ਜਾਂਦਾ। ਉਸ ਵੇਲੇ ਟਾਕਰਾ ਕਰਕੇ ਵੇਖਣਾ ਪੈਂਦਾ ਇਹਨਾਂ ਦੋਵਾਂ ਚੋਂ ਠੀਕ ਕਿਹੜਾ। ਮੰਨਣਾ ਪਏਗਾ ਰਜ਼ਾ ਮੰਨਣ ਵਾਲਾ ਵਧੀਆ। ਧੰਨ ਗੁਰੂ ਅਰਜਨ ਸਾਹਿਬ ਤੋਂ ਚੰਗਾ ਰਜ਼ਾ ਮੰਨਣ ਵਾਲਾ ਧਰਤੀ ਤੇ ਅਜੇ ਪੈਦਾ ਨਹੀਂ ਹੋਇਆ। ਰਜ਼ਾ ਚ ਰਾਜ਼ੀ ਰਹਿਣ ਦੀ ਗੱਲ ਇਹ ਨਿਰੀ, ਆਪਾਂ ਜਿਹੜੀ ਸ਼ਹੀਦੀ ਵਾਲੇ ਦਿਨ ਦੀ ਗੱਲ ਕਰਨੇ ਆ ਕਿ ਉਸ ਖਿੜੇ ਮੱਥੇ ਸਾਰੇ ਦੁੱਖਾਂ ਨੂੰ ਸਹਿਣ ਦੀ ਅਵਸਥਾ ਨੂੰ ਨਮਸਕਾਰ ਕਰੀਏ, ਮੱਥਾ ਟੇਕੀਏ, ਉਹ ਆਪਣੀ ਥਾਂ ਹੈ। ਨਹੀਂ, ਸ਼ੁਰੂ ਤੋਂ ਹੀ ਹੁਕਮ ਮੰਨਣ ਦੀ ਗੱਲ ਹੈ, ਸ਼ੁਰੂ ਤੋਂ ਹੀ ਰਜ਼ਾ ਚ ਰਹਿਣ ਦੀ, ਗੁਰੂ ਕੀ ਰਜ਼ਾ ਚ ਰਹਿਣ ਦੀ, ਬਾਪ ਦੀ ਰਜ਼ਾ ਚ ਰਹਿਣ ਦੀ ਇਹ ਅਵਸਥਾਵਾਂ ਹੁੰਦੀਆਂ। ਜਿਸ ਬੰਦੇ ਨੂੰ ਬਾਪ ਦੀ ਰਜ਼ਾ ਮੰਨਣੀ ਨਹੀਂ ਆਈ, ਬਾਪ ਦਾ ਹੁਕਮ ਮੰਨਣਾ ਨਹੀਂ ਆਇਆ, ਜਿਸ ਨੂੰ ਉਸਤਾਦ ਦਾ ਹੁਕਮ ਮੰਨਣਾ ਨਹੀਂ ਆਇਆ, ਉਹ ਫਿਰ ਗੁਰੂ ਕੇ ਹੁਕਮ ਵਿੱਚ ਵੀ ਕੋਈ ਨਹੀਂ ਆਉਂਦਾ ਕਿਸੇ ਦੇ। ਤੇ ਜਿਹੜਾ ਗੁਰੂ ਕੇ ਹੁਕਮ ਚ ਨਹੀਂ ਆਉਂਦਾ, ਉਹ ਪਾਰਬ੍ਰਹਮ ਦੀ ਰਜ਼ਾ ਚ ਕਦੋਂ ਆਇਆ? ਆਪਣੀ ਆਪਣੀ ਅਵਸਥਾ ਵਿੱਚ ਜਿਹਦਾ ਜੋ ਅਧਿਕਾਰ ਬਣਦਾ ਹੈ, ਉਹਦੀ ਰਜ਼ਾ ਚ ਰਹਿਣ ਚ ਬੜਾ ਸਵਾਦ ਹੈ। ਬੱਚਾ ਉਹ ਲਾਇਕ ਹੋਣਹਾਰ ਹੈ ਜਿਹੜਾ ਬਾਪ ਦੀ ਆਗਿਆ ਮੰਨੇ। ਧੰਨ ਗੁਰੂ ਅਰਜਨ ਸਾਹਿਬ ਤੂੰ ਬਾਪ ਦੀ ਵੀ ਆਗਿਆ ਮੰਨੇ, ਲਾਹੌਰ ਚਲਾ ਜਾ। ਸਤਵਚਨ ਜੀ ਲਾਹੌਰ ਚਲੇ ਜਾਂਦੇ। ਉਹ ਕਹਿੰਦਾ ਮੈਂ ਕਿਉਂ ਜਾਵਾਂ? ਵੱਡਾ ਕਹੇਗਾ ਮੈਂ ਨਹੀਂ ਜਾਂਦਾ, ਕਿਉਂਕਿ ਮਨ ਦੀ ਮਤ ਮਗਰ ਲੱਗਾ, ਉਹ ਸੰਸਾਰੀ ਸੁੱਖਾਂ ਦੇ ਮਗਰ ਲੱਗਾ ਹੈ, ਪਦਾਰਥ ਇਕੱਠੇ ਕਰਨ ਦੀ ਦੌੜ ਚ ਪਿਆ ਹੈ, ਪੱਠਿਆਂ ਦਾ ਮਾਲਕ ਹੈ, ਜ਼ਮੀਰਾਂ ਦਾ ਮਾਲਕ ਹੈ, ਉਹ ਸਾਰੇ ਕੁਝ ਦਾ ਚਾਰਜ ਉਹਦੇ ਕੋਲ ਹੁੰਦੇ ਆ, ਸਾਰਾ ਲੇਖਾ ਪੱਤਾ ਰੁਪਈਆ ਕੋਲ ਹੁੰਦੇ ਆ, ਬੜੀ ਪਕੜਾ, ਇਹ ਨਹੀਂ ਮੈਂ ਹੱਥੋਂ ਛੱਡਣਾ, ਲੇਕਿਨ ਬੜੀ ਬੇਸਵਾਦੀ ਪੈਦਾ ਕਰ ਰੱਖੀ, ਬੜੀ ਬੇਰਸੀ ਆਪਣੇ ਜੀਵਨ ਚ ਪੈਦਾ ਕਰ ਰੱਖੀ, ਅੱਠੇ ਪੈਰ ਦੀ ਕਲਪਨਾ ਕਰ ਵਿੱਚ। ਇਧਰਲੇ ਪਾਸੇ ਜੋ ਜੈਸੀ ਆਗਿਆ ਕੀਨੀ, ਠਾਕੁਰ ਤਿਸ ਤੇ ਮੁੱਖ ਨਹੀਂ ਮੋਰੇ। ਜ਼ਿੰਦਗੀ ਪਰ ਰਜ਼ਾ ਵਿੱਚ ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਕਾਲੇ। ਮਾਨ ਨਹੀਂ ਕਰਨਾ, ਮੋਹ ਨਹੀਂ ਕਰਨਾ, ਲੋਭ ਨਹੀਂ ਕਰਨਾ, ਵਿਕਾਰ ਨੂੰ ਨੇੜੇ ਨਹੀਂ ਲੱਗਣ ਦੇਣਾ, ਹੋਰ ਕੁਝ ਵੀ ਚਿੱਤ ਚ ਨਹੀਂ ਆਉਣ ਦੇਣਾ। ਨਾਮ ਰਤਨ ਗੁਣਾ ਹਰ ਵਣਜੇ, ਲਾਦ ਵੱਖਰ ਲੈ ਚਾਲਿਓ। ਜੋ ਮਾਲਕ ਨੇ ਝੋਲੀ ਚ ਪਾਇਆ ਹੈ, ਉਹ ਸਭ ਤੋਂ ਕੀਮਤੀ ਨਾਮ ਦਾ ਦਾਨ ਲੈ ਕੇ ਇਹਦੇ ਪ੍ਰਸੰਨ ਹੈ। ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜਤ ਨਿਭਹੀ ਪ੍ਰੀਤ। ਸਾਰਾ ਜੀਵਨ ਗੁਰੂ ਕੇ ਪਿਆਰ ਵਿੱਚ, ਪ੍ਰਭੂ ਦੇ ਪਿਆਰ ਚ ਨਿਭਾ ਦਿੱਤਾ। ਸੇਵਕ ਕੀ ਓੜਤ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਜੈਸੀ ਆਗਿਆ ਕੀਨੀ, ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਦੀ
ਇੰਦਰ ਹਿਰਦੇ ਘਰ ਚ ਸਹਿਜ ਤੇ ਆਨੰਦ ਟਿਕਿਆ ਰਿਹਾ। ਜਿੱਥੇ ਵੀ ਹੁਕਮ ਹੋਇਆ ਭੱਜ ਕੇ ਉੱਥੇ ਪਹੁੰਚ ਗਏ। ਉਠਵਾ ਹੂੰ ਕੋ ਦਾ ਆ ਗਿਆ ਮੈਂ ਭੂਖ, ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣੇ ਹੋ, ਜੋ ਜੋ ਹੁਕਮ ਭੈਓ ਸਾਹਿਬ ਕਾ ਸੋ ਮਾਥੇ ਲੈ ਮੈਂ। ਬੜਾ ਆਨੰਦ ਹੋਵੇਗਾ ਇਸ ਗੱਲ ਜੇ ਨਹੀਂ ਇੱਕ ਵਕਤ ਅੰਨ ਵੀ ਨਹੀਂ ਰਿਹਾ ਤਾਂ ਘਰ ਦੇ ਬਰਤਨ ਵੇਚ ਕੇ, ਬਸਤਰ ਵੇਚ ਕੇ, ਘੁੰਮਣੀਆਂ ਦਾ ਪ੍ਰਸ਼ਾਦ ਵੀ ਚੱਲਦਾ ਰਿਹਾ ਤਾਂ ਵੀ ਪਰਵਾਹ ਨਹੀਂ, ਖੇੜਾ ਬਣਿਆ ਰਹੇ, ਪੂਜਾ ਸਾਰੀ ਉਧਰ ਚਲੀ ਜਾਵੇ ਪਰਵਾਹ ਨਹੀਂ, ਸੇਵਾ ਸਾਰੀ ਇੱਧਰ ਆ ਜਾਵੇ ਇਸੇ ਚ ਆਨੰਦ ਹੈ। ਸੇਵਾ ਇੱਧਰ ਆਉਣੀ ਚਾਹੀਦੀ ਹੈ, ਪੂਜਾ ਜਿਹਦੀ ਮਰਜ਼ੀ ਲੈ ਜਾਵੇ, ਧਨ ਜਿਹਦੀ ਮਰਜ਼ੀ ਲੈ ਜਾਵੇ, ਤੇ ਸੇਵਾ ਵਿੱਚ ਰੱਤੇ ਹੋਏ। ਬੁੱਲੇ ਸ਼ਾਹ ਗਿਆ ਸੀ ਨਾ ਦਰਸ਼ਨ ਕਰਨ, ਗਿਆ ਵੇਖਿਆ ਮਾਇਆ ਦੀ ਰੇਲ ਪੇਲ ਤਾਂ ਕੋਈ ਨਹੀਂ, ਪਰ ਇੱਕ ਗੱਲ ਬੜੀ ਵਧੀਆ, ਸਰੋਵਰ ਦੇ ਪੌੜਾਂ ਚ ਇੱਟਾਂ ਲੱਗ ਰਹੀਆਂ, ਲੰਗਰ ਚੱਲ ਰਿਹਾ ਤੇ ਜਿਸ ਵੇਲੇ ਮੱਥਾ ਟੇਕਣ ਗਿਆ ਮਹਾਰਾਜ ਦੀ ਹਜ਼ੂਰੀ ਚ, ਉੱਥੇ ਕੀਰਤਨ ਵੀ ਹੋ ਰਹੇ, ਉਹ ਕੀਰਤਨ ਦੀਆਂ ਮਸਤੀਆਂ ਵੇਖੀਆਂ ਜਿਹੜੀਆਂ ਅੱਜ ਤੱਕ ਕਾਇਮ ਨੇ, ਉਸ ਵੇਲੇ ਦੀਆਂ ਮਸਤੀਆਂ ਅੱਜ ਤੱਕ ਕਾਇਮ ਨੇ। ਠਾਕੁਰ ਰਵਿੰਦਰ ਨਾਥ ਯੁੱਗ ਦੇ ਮਹਾਨ ਫਿਲਾਸਫਰ ਗਏ, ਕਹਿਣ ਲੱਗੇ ਐਵੇਂ ਲੋਕੀ ਕਹਿੰਦੇ ਨੇ, ਅਗਰ ਫਰਦੋਸ ਬਰਜ਼ਮੀ ਅਸਤ ਹਮੀ ਅਸਤ ਹਮੀ ਅਸਤ ਹਮੀ ਅਸਤ, ਉਹ ਕਸ਼ਮੀਰ ਨੂੰ ਕਹਿੰਦੇ ਨੇ, ਕਹਿੰਦੇ ਨੇ ਗਲਤ ਕਹਿੰਦੇ ਨੇ, ਸਵਰਗ ਕਿਸੇ ਨੇ ਵੇਖਣਾ ਤੇ ਆਹ ਪਿਆ, ਧੰਨ ਗੁਰੂ ਅਰਜਨ ਸਾਹਿਬ ਦਾ ਕਾਇਮ ਕੀਤਾ ਸਵਰਗ ਤਾਂ ਇੱਥੇ ਹੈ। ਹਰੀਦਾਸ ਕਹਿੰਦੇ ਨੇ, ਕਹਿੰਦੇ ਨੇ ਹਰੀ ਮੰਦਰ ਬੈਕੁੰਠ ਕੋ ਤੋਲਿਓ ਹਰੀ ਹਰੀਦਾਸ, ਹਰੀਦਾਸ ਕਹਿੰਦੇ ਨੇ ਰੱਬ ਨੇ ਇੱਕ ਵਾਰੀ ਐਸਾ ਕੀਤਾ, ਤਕੜੀ ਦੇ ਦੋ ਛਾਬਿਆਂ ਚ ਪਾ ਕੇ ਇੱਕ ਪਾਸੇ ਬੈਕੁੰਠ ਰੱਖ ਦਿੱਤਾ, ਇੱਕ ਪਾਸੇ ਹਰਿਮੰਦਰ ਰੱਖ ਦਿੱਤਾ। ਕਹਿੰਦੇ ਨੇ ਗੌਰਾ ਸੋ ਧਰਤੀ ਰਹੋ, ਹੌਰਾ ਚੜਿਓ ਆਕਾਸ਼, ਇਹਨਾਂ ਦੋਵਾਂ ਜਿਹੜਾ ਭਾਰਾ ਸੀ ਉਹ ਧਰਤੀ ਤੇ ਰਹਿ ਗਿਆ ਹਰਿਮੰਦਰ ਸਾਹਿਬ, ਤੇ ਬੈਕੁੰਠ ਕਿਉਂਕਿ ਬਹੁਤ ਹੌਲਾ ਸੀ ਉਹ ਆਕਾਸ਼ਾਂ ਚ ਰਹਿ ਗਿਆ, ਉਹ ਛਾਬਾ ਉੱਪਰ ਉੱਠ ਗਈ। ਬੁੱਲੇ ਸ਼ਾਹ ਨੇ ਉਸ ਹਰਿਮੰਦਰ ਚ ਬੈਠ ਕੇ ਸਵਾਦ ਲਿਆ, ਰਸ ਲਿਆ, ਆਨੰਦ ਲਿਆ, ਤੇ ਜਿਸ ਵੇਲੇ ਨਿਕਲਿਆ ਨਾ ਬਾਹਰ ਝੂਮਦਾ ਝੂਮਦਾ, ਕਹਿੰਦਾ ਇੱਟ ਖੜਕੇ ਦੁੱਕੜ ਵੱਜੇ, ਨਾਲੇ ਤੱਪੇ ਚੁੱਲ੍ਹਾ, ਨਾਲੇ ਮੇਰਾ ਸਤਿਗੁਰ ਰਾਜੀ ਤੇ ਨਾਲੇ ਰਾਜੀ ਖੁੱਲ੍ਹਾ, ਸਵਾਦ ਆ ਗਿਆ ਕਹਿੰਦਾ ਇੱਥੇ ਆ, ਨਾਲੇ ਤਾਂ ਕਹਿੰਦਾ ਢੋਲਕਾਂ ਛੈਣੇ ਖੜਕਦੇ ਨੇ, ਸੰਗੀਤ ਪਿਆ ਚੱਲਦਾ, ਨਾਲੇ ਉਸਾਰੀਆਂ ਲੱਗੀਆਂ ਹੋਈਆਂ ਨੇ, ਉਸਾਰੀ ਬਹੁਤ ਵੱਡੀ ਗੱਲ, ਕੁਝ ਬਣ ਰਿਹਾ, ਕੁਝ ਉਸਰ ਰਿਹਾ, ਕੰਸਟਰਕਟਿਵ ਗੱਲ ਚੱਲ ਰਹੀ। ਕਹਿੰਦਾ ਇਧਰਲੇ ਪਾਸੇ ਕੁਝ ਉਸਰ ਰਿਹਾ ਹੈ, ਕੁਝ ਗਾਇਆ ਜਾ ਰਿਹਾ, ਆਤਮਕ ਉਸਾਰੀ ਵੀ ਹੋ ਰਹੀ, ਨਾਲੇ ਕਹਿੰਦਾ ਸਰੀਰਕ ਉਸਾਰੀ ਦੀ ਗੱਲ ਵੀ ਹੈ, ਲੰਗਰ ਵੀ ਚੱਲਦਾ ਪਿਆ, ਚੁੱਲ੍ਹੇ ਵੀ ਤਪਦੇ ਪਏ ਨੇ। ਕਹਿੰਦੇ ਨੇ ਇਹਦੇ ਚ ਹੋਰ ਕੀ ਲੈਣਾ, ਇਹ ਤਿੰਨੇ ਕੰਮ ਚੱਲਦੇ ਰਹਿਣ, ਤਿੰਨੇ ਪੱਖ ਦੀ ਉਸਾਰੀ ਹੁੰਦੀ ਰਹੇ, ਆਤਮਕ ਉਸਾਰੀ, ਸਰੀਰਕ ਉਸਾਰੀ, ਸੰਸਾਰਕ ਉਸਾਰੀ, ਧੰਨ ਗੁਰੂ ਅਰਜਨ ਸਾਹਿਬ ਤੇਰੇ ਦਰ ਤੇ ਤਿੰਨੇ ਉਸਾਰੀਆਂ ਚੱਲਦੀਆਂ, ਉਹ ਤਿੰਨਾਂ ਉਸਾਰੀਆਂ ਨੂੰ ਕਰਦੇ ਹੋਏ, ਕਿਉਂਕਿ ਜਿਹੜਾ ਬੰਦਾ ਝੋਰਿਆਂ ਚ ਪੈ ਜਾਵੇ ਉਸਾਰਦਾ ਨੀ ਫਿਰ ਉੱਟਾ ਹੁੰਦਾ, ਤੇ ਸ਼ੁਕਰ ਚ ਪਏ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸ਼ੁਕਰ ਦਾ ਸਬਕ ਦਿੰਦੇ ਨੇ, ਆਪਾਂ ਪੜ੍ਹਦੇ ਹਾਂ, ਹਰ ਕਾ ਨਾਮ ਹਿਰਦੈ ਨਿਤ ਧਿਆਈ। ਕੁਝ ਲੋਕ ਐਸੇ ਵੀ ਹੁੰਦੇ ਜਿਹੜੇ ਕਹਿੰਦੇ ਨੇ ਇਹ ਵੀ ਮਾਲਕ ਦੀ ਰਜ਼ਾ ਵਿੱਚ, ਜਿਹੜਾ ਗੁਰਦੁਆਰੇ ਨਹੀਂ ਆਇਆ ਜਾਂਦਾ, ਅੰਮ੍ਰਿਤ ਵੇਲੇ ਨਹੀਂ ਉੱਠਦਾ, ਐਸੀ ਗੱਲ ਨਹੀਂ, ਰੀਝ ਤਾਂ ਕਰ ਤੂੰ, ਅਰਦਾਸ ਤਾਂ ਕਰ, ਧੰਨ ਗੁਰੂ ਅਰਜਨ ਸਾਹਿਬ ਅਰਦਾਸ ਕਰਦੇ, ਅਰਦਾਸ ਸਾਡੀ ਝੋਲੀ ਪਾਉਂਦੇ ਨੇ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਪ੍ਰਭੂ ਦਾ ਨਾਮ ਨਿਤ ਹਿਰਦੇ ਜਿੱਤੇ ਆਉਂਦਾ ਰਵਾਂ, ਕਿਉਂਕਿ ਇਹਦੀ ਬਰਕਤ ਇਹ ਪਵੇਗੀ ਕਿ ਸੰਗੀ ਸਾਥੀ ਸਗਲ ਤਰਾਈ, ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸਦਾ ਸਮਾਲੇ, ਫਿਰ ਉਹ ਅਵਸਥਾ ਵੀ ਆ ਜਾਵੇਗੀ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਮੈਂ ਤਾਂ ਮੰਗਦਾ ਤੇਰੇ ਕੋਲੋਂ ਨਾਮ, ਇਹ ਮੰਗਣੋ ਮੈਂ ਤੇਰੀ ਰਜ਼ਾ ਨਹੀਂ ਉਡੀਕਣੀ, ਵੀ ਤੂੰ ਨਾਮ ਕਦੋਂ ਦੇਵੇਂਗਾ, ਇਹ ਤਾਂ ਮੇਰੀ ਮੰਗ ਹੈ, ਝੋਲੀ ਮੈਂ ਫੈਲਾਵਾਂਗਾ, ਪਾ ਦੇਵੇ ਤੇਰੀ ਰਜ਼ਾ, ਦੁੱਖ ਪਾ ਦੇਵੇ, ਸੁੱਖ ਪਾ ਦੇਵੇ ਸੰਸਾਰੀ ਪੱਧਰ ਦਾ, ਪਰ ਨਾਮ ਵਿੱਚ ਜੋ ਸੁੱਖ ਮੈਂ ਲੈਣਾ ਉਹ ਮੈਂ ਮੰਗਾਂਗਾ, ਜੀ ਉਹ ਮੰਗਿਆ ਜਾ ਰਿਹਾ, ਔਰ ਭੁੱਖਾਂ ਵਿੱਚ ਦੁੱਖਾਂ ਵਿੱਚ ਤੋਟਿਆਂ ਵਿੱਚ ਘਾਟਿਆਂ ਵਿੱਚ ਸੰਸਾਰੀ ਪੱਧਰ ਤੋਂ ਵੇਖੇ ਜਾਂਦੇ ਘਾਟਿਆਂ ਵਿੱਚ, ਉਹ ਅਵਸਥਾ ਟਿਕੀ ਹੋਈ ਕਿ ਮਾਲਕ ਜੋ ਤੂੰ ਕਰੇ ਸੋਈ ਪ੍ਰਵਾਨ, ਸਾਚੇ ਸਾਹਿਬ ਤੇਰਾ ਸੱਚ ਫੁਰਮਾਨ, ਮੈਨੂੰ ਸਿਰ ਮੱਥੇ ਸਭ ਕੁਝ ਪ੍ਰਵਾਨ ਹੈ, ਜੋ ਪਿਤਾ ਜੀ ਨੇ ਕਿਹਾ ਸੀ ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਤਿਹਾਈ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਉਹ ਅਵਸਥਾ ਲੈ ਕੇ ਬੈਠੇ, ਔਰ ਸਭ ਕਿਸਾਨੂੰ ਪੈ ਦਿੰਦੇ ਨੇ, ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਹੀ ਜਾਏ, ਜਿਨ ਧਾਰੇ ਬ੍ਰਹਿਮੰਡ ਖੰਡ, ਜਿਨ੍ਹੇ ਸਾਰਾ ਕੁਝ ਰਚਿਆ ਨਾ, ਹਰ ਤਾਂ ਕੋ ਨਾਮ ਜਪੀ ਜਾ ਰੇ, ਮਨ ਕੀ ਮਤ ਤਿਆਗੋ ਹਰ ਜਨ, ਤੂੰ ਇਹ ਨਾ ਸੋਚ ਕੇ ਮੇਰਾ ਹੁਕਮ ਕੌਣ ਮੰਨੇ, ਤੂੰ ਗੁਰੂ ਕੇ ਹੁਕਮ ਮੰਨਣ ਦੀ ਗੱਲ ਸੁਣ, ਹੁਕਮ ਬੂਝ ਸੁਖ ਪਾਈ ਰੇ, ਜੋ ਪ੍ਰਭ
करे फिर तेन प्रभु का हुक्म मनना भी आ जाए। जिस रजाज जिस हाल च रखे साई लोग जाता सी ना ते पैरा थले आ गया अकेले का छिलका डिग पिया। लोग बड़े हसे मुस्कुरा वह भी उठ बैठा सट तो लगी हो। किसे पुछिया कहना हसी जाना साई लोग डिगा है सट लगी हसी जाना कह लगा अगे जिस वे एक बंदा डिगया उस वे तुम भी सारे हसे सी मैं भी हसया उस हासे हासे में मेरा भी पैर तिल गया मैं डिग पिया तुसी उदो भी हसे सी हुण भी हसे उदो मैं भी हसया सी कहन लगे हुण तां तू डिगा हुण क्यों हसना कहिंदा हुण इस करके हसना कि उदो भी हासा नसीब डिगण तो पहला भी हासा नसीब होया ते तुहानू सारयां नू हसा दित्ता दो दो वारी होर की लैण मैनू सट लगी इस गल की परवाह नहीं तुहाडा जी तां खुश हो गया तुहाडा चित्ता राजी हो गया ना तुसी अगे भी हस रहे सी मैं भी हस रहा सा हुण मैं डिगा एक बार तुसी होर हस लिया तुहाडे हासियां विच मेरी मौज है परवाह नहीं मैनू कोई सट फेट भी लग गई हो मैनू कोई चोट भी लगी हुई जेड़ा बंदा संसारियां वास्ते भी ये सोचे कि इन्हों सुख किवें मिलता है वो रब नाल जुड़िया बंदा धन गुरु अर्जन साहब सानू रब नाल जोड़दे जो प्रभ करे सोई फल मानो मालिक जो करे सिर मत्थे प्रवान करके खुश हो प्रसन्न हो खेड़िया विच हासियां नू ना पल्लियों छड सुख दुख ओही ते आई है रे उस मालिक की समर्था बड़ी है कोट पते तो उधारे खिणमय करते बार ना लागे रे हुण जरा देर नहीं लगती पापियां नू पार उतारण विच दीन दर्द दुख भंजन स्वामी किस भावे तिसै नवाज रे पता नहीं कितने रहमत हो जानी है किस ते केड़ी नवाजिश हो जानी है। वैसे गुरु घर च सब तो वड्डी नवाजिश यह है कि नाम दी दात कि झोली पैंदी पदार्थ किनू मिलता है कोई बहुत वड्डी नवाजिश नहीं है नाम किनू मिलता है यह सब तो वड्डी नवाजिश है। किस भावे तिसै नवाज रे सबको मात पिता प्रतिपालक जी प्राण सुख सागर रे देंदे तोट नाही तिस करदे पूर रहे हो रतनागर रे रतना दा भरिया हो सागर ओनू देंदिया फर्क कोई नहीं पैंदा ते लैण वाले दी झोली अड्डी होनी चाहीदी है। मैं उहदे दर ते झोली अड्डदा ते सानू झोली अड्डन दी जाच बख्शिश करदे ने धन गुरु अर्जन साहब कहंदे ने जाचक जाचे नाम तेरा स्वामी घट घट अंतर सोई रे नानक दास तांकी शरणाई जानते वृथा ना कोई रे जिस दे दर तों कोई निराशा नहीं जा सकता। मैं उहदे दर ते झोली अड्डी ए आओ असी भी झोली अड्डी जे नाम झोली च पै जावे ना ते फिर दुख च सुख मनाउणा भी आ जांदा जे भुख दे तां इत ही राजां दुख विच सुख मनाई। उह जिहड़ी साहिब कलगीधर पातशाह ने किसे ने गल कही सी ना यारड़े दा सानू सत्थर चंगा भट्ठ खेड़िआं दा रहिणा गुरू की मत तां इही है हिरदे च नाम होवे ना ते जिंदगी दे सारे दुख भी सुख जापदे ने ते रब तों बंदा टुट्टिआ होवे ना ते सुख भी कलेश बण जांदे ने। असी पृथ्वी चंद के राह तो पैर हटा के धन गुरु अर्जन साहब के मार्ग से चलन वास्ते रजा च रहन वास्ते नाम का पला पकड़ना है ते साहब वो नाम झोली च पाउण वास्ते सानू जाच बख्शिश करते हैं कि आओ झोली अड्डो ते मंग लो

ਇਹ ਸ਼ਬਦ ਭਗਤ ਨਾਮਦੇਵ ਦਾ ਹੈ ਜਿਹੜੇ ਪਰਮੇਸ਼ਰ ਨੂੰ ਕਹਿੰਦੇ ਹਨ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ ਰੂੜੋ ਕਹਿੰਦੇ ਨੇ ਸੋਹਣਾ ਐ ਪਰਮੇਸ਼ਰ ਤੇਰਾ ਨਾਮ ਬੜਾ ਸੋਹਣਾ ਰੂਪ ਰੂੜੋ ਤੇਰਾ ਰੂਪ ਬੜਾ ਸੋਹਣਾ ਅਤ ਰੰਗ ਰੂੜੋ ਬਹੁਤ ਹੀ ਸੋਹਣਾ ਤੇ ਪਿਆਰਾ

ਮਾਰਵਾੜ, ਜਿਸ ਤਰ੍ਹਾਂ ਮਾਰਵਾੜ ਦੇਸ਼ ਵਿੱਚ ਨੀਰ ਕਹਿੰਦੇ ਨੇ ਪਾਣੀ, ਪਾਣੀ ਦੇ ਨਾਲ ਲੋਕ ਪ੍ਰੀਤ ਕਰਦੇ ਨੇ। ਬੇਲ ਬਾਲਹਾ ਕਰ ਹਲਾ, ਔਰ ਜਿਸ ਤਰ੍ਹਾਂ

ਉਹਦੀ ਆਵਾਜ਼ ਸੁਣ ਕੇ ਹਿਰਨ ਜਿਹੜਾ ਹੈ ਉਸ ਆਵਾਜ਼ ਦੇ ਪਿੱਛੇ ਭੱਜਦਾ, ਉਹ ਆਵਾਜ਼ ਨਾਲ ਪਿਆਰ ਕਰਦਾ। ਐ ਪਰਮੇਸ਼ਰ, ਜਿਸ ਤਰ੍ਹਾਂ ਮਾਰਵਾੜ ਦੇ ਲੋਕ ਪਾਣੀ ਨਾਲ ਪ੍ਰੀਤ ਕਰਦੇ ਨੇ, ਓਠ ਵੇਲਾ ਨਾਲ ਪਿਆਰ ਕਰਦਾ, ਕੁਰੰਕ ਹਿਰਨ ਜਿਹੜਾ ਕੰਢੇੜੇ ਦੀ ਆਵਾਜ਼ ਨਾਲ ਪਿਆਰ ਕਰਦਾ, ਇਸੇ ਤਰ੍ਹਾਂ

ਨਾਲ ਪਿਆਰ ਕਰਦੀ ਏ। ਬਰਸਾਤ ਪਵੇ ਤਾਂ ਧਰਤੀ ਖਿਲ ਉੱਠਦੀ ਏ। ਕੁਸਮ ਫੁੱਲ ਨੂੰ ਕੀ ਹੈ, ਬਾਸ ਖੁਸ਼ਬੂ, ਜਿਸ ਤਰ੍ਹਾਂ ਫੁੱਲ ਦੇ ਨਾਲ ਭਵਰਾ।

ਭੋਖੂ ਪਾਣੀ ਦੇ ਨਾਲ ਨੱਕੋ ਨੱਕ ਭਰ ਗਏ। ਸੰਤ ਗਿਆਨੇਸ਼ਵਰ ਨੇ ਕਿਹਾ ਨਾਮਦੇਵ ਅੱਖਾਂ ਖੋਲ ਦੇਖ ਪਰਮੇਸ਼ਰ ਨੇ ਤੇਰੀ ਬੇਨਤੀ ਸੁਣੀ ਸਾਰਾ ਖੂਹ ਪਾਣੀ ਨਾਲ ਭਰ ਗਿਆ। ਨਾਮਦੇਵ ਜੀ ਨੇ ਅੱਖਾਂ ਖੋਲੀਆਂ ਦੇਖਿਆ ਕਿ ਖੂਹ ਪਾਣੀ ਨਾਲ ਭਰੇ ਹੈ। ਲੋਕ ਜਿਹੜੇ ਨੇ ਹੱਥਾਂ ਨਾਲ ਹੀ ਪਾਣੀ ਕੱਢ ਕੱਢ ਕੇ ਪੀ ਰਹੇ ਨੇ ਤਾਂ ਸੰਤ ਗਿਆਨੇਸ਼ਵਰ ਕਹਿਣ ਲੱਗੇ ਨਾਮਦੇਵ ਸੱਚਮੁੱਚ ਤੂੰ ਪਰਮੇਸ਼ਵਰ ਨੂੰ ਆਪਣੇ ਵਸ ਵਿਚ ਕਰ ਲਿਆ। ਜਿਸ ਤਰ੍ਹਾਂ ਤੂੰ ਕਹਿੰਦਾ ਹੈ ਉਹ ਪਰਮੇਸ਼ਵਰ ਕਰਦਾ ਹੈ। ਔਰ ਨਾਮਦੇਵ ਜੀ ਸਗਾ ਚੁੰਮ ਉੱਠੇ ਤੇ ਕਹਿਣ ਲੱਗੇ ਆ ਪਰਮੇਸ਼ਵਰ ਸੱਚਮੁੱਚ ਤੇਰਾ ਨਾਮ ਬੜਾ ਸੋਹਣਾ ਹੈ ਤੂੰ ਆਪ

ਬਨਾਰਸ ਰਿਹਾ ਕਰਦੇ ਸਨ। ਕਿਸੇ ਨੇ ਪੁੱਛਿਆ, ਕਬੀਰ ਤੇਰਾ ਗੁਰੂ ਕੌਣ ਹੈ? ਕਬੀਰ ਸਾਹਿਬ ਕਹਿਣ ਲੱਗੇ, ਗੁਰੂ ਮੈਂ ਤਾਂ ਕਿਸੇ ਨੂੰ ਗੁਰੂ ਤਾਰਿਆ ਨਹੀਂ। ਤਾਂ ਉਸ ਕਿਹਾ, ਜਿਹਦਾ ਗੁਰੂ ਨਹੀਂ ਉਹਦੀ ਗਤੀ ਨਹੀਂ ਹੁੰਦੀ। ਕਬੀਰ ਤੂੰ ਗੁਰੂ ਜ਼ਰੂਰ ਧਾਰਨ ਕਰ। ਕਬੀਰ ਸਾਹਿਬ ਕਹਿਣ ਲੱਗੇ, ਫਿਰ ਗੁਰੂ ਕਿਹੜਾ ਹੈ ਇਸ ਵੇਲੇ ਜਿਹੜਾ ਪੂਰਨ ਬ੍ਰਹਮ ਗਿਆਨੀ ਹੋਵੇ, ਉਸ ਨੂੰ ਮੈਂ ਗੁਰੂ ਧਾਰਨ ਕਰਾਂ? ਤਾਂ ਦੱਸਣ ਵਾਲੇ ਨੇ ਕਿਹਾ, ਕਬੀਰ ਸਵਾਮੀ ਰਾਮਾਨੰਦ ਪੂਰਨ ਬ੍ਰਹਮ ਗਿਆਨੀ ਹਨ, ਉਹ ਗੁਰੂ ਧਾਰਨ ਦੇ ਲਾਇਕ ਨੇ, ਤੂੰ ਉਹਨਾਂ ਕੋਲ ਚਲਿਆ ਜਾ। ਪਰ ਇੱਕ ਗੱਲ ਹੈ, ਸਵਾਮੀ ਰਾਮਾਨੰਦ ਉੱਚੀ ਜਾਤ ਦੇ ਨੇ, ਤੂੰ ਹੈ ਜੁਲਾਇਆ ਨੀਵੀਂ ਜਾਤ ਦਾ। ਸਵਾਮੀ ਜੀ ਦੇ ਚੇਲਿਆਂ ਨੇ ਤੈਨੂੰ ਸਵਾਮੀ ਦੇ ਲਾਗੇ ਨਹੀਂ ਲੱਗਣ ਦੇਣਾ। ਪਰ ਇੱਕ ਤਰੀਕਾ ਹੈ, ਸਵਾਮੀ ਰਾਮਾਨੰਦ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਨੇ। ਜੇ ਤੈਨੂੰ ਗੁਰੂ ਦੀ ਲੋੜ ਹੈ, ਅੰਮ੍ਰਿਤ ਵੇਲੇ ਉੱਠ, ਜਿਹੜੀਆਂ ਪੌੜੀਆਂ ਗੰਗਾ ਦੀਆਂ ਸਵਾਮੀ ਜੀ ਉਤਰਦੇ ਨੇ, ਉਹਨਾਂ ਪੌੜੀਆਂ ਤੇ ਜਾ ਕੇ ਲੰਮਾ ਪੈ ਜਾ, ਜੇ ਤੈਨੂੰ ਗੁਰੂ ਦੀ ਲੋੜ ਹੈ। ਇਹ ਸੁਣ ਕੇ ਕਬੀਰ ਸਾਹਿਬ ਕਹਿਣ ਲੱਗੇ, ਠੀਕ ਹੈ, ਕਿਉਂਕਿ ਗੁਰੂ ਦੀ ਲੋੜ ਸੀ। ਕਹਿਣ ਲੱਗੇ, ਮੈਂ ਅੰਮ੍ਰਿਤ ਵੇਲੇ ਉਸ ਰਸਤੇ ਤੇ ਜਾ ਕੇ ਲੰਮਾ ਪੈ ਜਾਵਾਂਗਾ ਜਿਸ ਰਸਤੇ ਤੋਂ ਸਵਾਮੀ ਰਾਮਾਨੰਦ ਰੋਜ਼ ਸਵੇਰੇ ਅੰਮ੍ਰਿਤ ਵੇਲੇ ਗੰਗਾ ਇਸ਼ਨਾਨ ਕਰਨ ਜਾਂਦੇ। ਰਾਤ ਪਈ ਪਰ ਕਬੀਰ ਸਾਹਿਬ ਨੂੰ ਨੀਂਦਰ ਨਹੀਂ ਆ ਰਹੀ, ਕਿਉਂਕਿ ਗੁਰੂ ਦੀ ਲੋੜ ਹੈ ਤੇ ਜਿਹਨੂੰ ਗੁਰੂ ਦੀ ਲੋੜ ਹੋਵੇ ਉਹਨੂੰ ਦੁਨੀਆਂ ਭੁੱਲ ਜਾਂਦੀ ਹੈ। ਦੋ ਗੱਲਾਂ ਨੇ, ਜਾਂ ਦੁਨੀਆਂ ਖੁਸ਼ ਕਰ ਲਈਏ ਜਾਂ ਗੁਰੂ ਨੂੰ ਖੁਸ਼ ਕਰ ਲਈਏ। ਜੇ ਤਾਂ ਗੁਰੂ ਨੂੰ ਖੁਸ਼ ਕਰਨਾ ਹੈ ਤੇ ਫਿਰ ਦੁਨੀਆਂ ਦਾ ਤਿਆਗ ਕਰਨਾ ਪਵੇਗਾ। ਦੁਨੀਆਂ ਦਾ ਤਿਆਗ ਘਰ ਬਾਰ ਛੱਡ ਕੇ ਨਹੀਂ, ਘਰ ਬਾਰ ਧੀਆਂ ਪੁੱਤਰਾਂ ਮਾਇਆ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਨੂੰ ਯਾਦ ਕਰਨਾ, ਮਾਇਆ ਵਿੱਚ ਰਹਿੰਦਿਆਂ ਹੋਇਆਂ ਮਾਇਆ ਦੇ ਉੱਤੇ ਕਾਬੂ ਪਾ ਕੇ ਰੱਖਣਾ, ਮੋਹ ਮਾਇਆ ਤੋਂ ਉੱਤੇ ਉੱਠ ਕੇ ਰਹਿਣਾ, ਇਹ ਦੁਨੀਆਂ ਦਾ ਤਿਆਗ ਹੁੰਦਾ ਹੈ। ਦੁਨੀਆਂ ਛੱਡ ਕੇ ਜੰਗਲਾਂ ਵਿੱਚ ਜਾਣਾ ਕੋਈ ਤਿਆਗ ਨਹੀਂ। ਕਬੀਰ ਸਾਹਿਬ ਕਹਿਣ ਲੱਗੇ, ਮੈਨੂੰ ਗੁਰੂ ਦੀ ਲੋੜ ਹੈ। ਆਪ ਅੱਧੀ ਰਾਤ ਹੋਈ, ਘਰੋਂ ਉੱਠੇ ਤੇ

ਤੇ ਸਵਾਮੀ ਜੀ ਤੂੰ ਪਹਿਲਾਂ ਹੀ ਅੱਗੇ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤੇ ਥਾਈ ਜਿਹੜੇ ਰਸਤੇ ਤੂੰ ਸਵਾਮੀ ਜੀ ਨੇ ਲੰਘਣਾ ਸੀ ਉਸ ਰਸਤੇ ਤੇ ਕਬੀਰ ਸਾਹਿਬ ਜਾ ਕੇ ਲੰਮੇ ਪੈ ਗਏ।

ਲੋਹਾ ਪਾਰਸ ਨਾਲ ਲੱਗ ਜਾਵੇ ਉਸ ਵੇਲੇ ਸੋਨਾ ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਕਬੀਰ ਸਾਹਿਬ ਦੇ ਸਰੀਰ ਦੇ ਨਾਲ ਸਵਾਮੀ ਰਾਮਾਨੰਦ ਦਾ ਪੈਰ ਲੱਗਾ ਤੇ ਲੂਲੂ ਦੇ ਵਿੱਚੋਂ ਰਾਮ ਰਾਮ ਦੀ ਆਵਾਜ਼ ਆਉਣ ਲੱਗ

ਗਾਵਾਂ ਚਾਰਨ ਜਾਂਦਾ ਹੈ, ਰਸਤੇ ਵਿੱਚ ਇੱਕ ਮੰਦਿਰ ਹੈ। ਤੰਨਾ ਦੇਖਦਾ ਹੈ ਕਿ ਬ੍ਰਾਹਮਣ ਰੋਜ਼ ਪੱਥਰ ਦੀਆਂ ਮੂਰਤੀਆਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਦੀ ਪੂਜਾ ਕਰਦਾ ਹੈ। ਤੰਨਾ ਇਹ ਰੋਜ਼ ਦੇਖਦਾ ਹੈ।

ਇਹ ਬੇਨਤੀ ਕੀਤੀ ਤਾਂ ਲਿਖਿਆ ਹੈ ਕਿ ਪਹਿਲਾਂ ਉਸ ਪਰਮੇਸ਼ਰ ਨੇ ਧੰਨੇ ਦੀ ਪ੍ਰੀਖਿਆ ਲਈ, ਫਿਰ ਆਪ ਪੱਥਰ ਦੇ ਵਿੱਚ ਪ੍ਰਗਟ ਹੋ ਕੇ ਸਾਹਮਣੇ ਬੈਠ ਗਏ, ਕਹਿਣ ਲੱਗੇ ਧੰਨੇ ਆ ਤੂੰ ਯਾਦ ਕਰਦਾ ਸੀ ਲੈ ਮੈਂ ਆ ਗਿਆ, ਤਿੰਨ ਦਿਨ ਹੋ ਗਏ ਨੇ ਤੂੰ ਕੁਝ ਨਹੀਂ ਖਾਧਾ, ਲੈ ਧੰਨੇ ਆ ਪਹਿਲਾਂ ਤੂੰ ਰੋਟੀ ਖਾ ਮੈਂ ਬਾਅਦ ਵਿਚ ਖਾ ਲਾਂਗਾ। ਧੰਨਾ ਕਹਿਣ ਲੱਗਾ ਨਹੀਂ ਇਹ ਤੁਹਾਡੇ ਵਾਸਤੇ ਹੈ, ਪਹਿਲਾਂ ਤੁਸੀਂ ਛਕੋ ਫਿਰ ਮੈਂ ਛਕਾਂਗਾ। ਕਹਿਣ ਲੱਗੇ ਨਹੀਂ ਧੰਨੇ ਆ ਤੈਨੂੰ ਤਿੰਨ ਦਿਨ ਹੋ ਗਏ ਨੇ ਭੁੱਖਾ ਬੈਠੇ ਆ ਤੂੰ ਕੁਝ ਨਹੀਂ ਖਾਧਾ। ਤੇ ਤੰਨਾ ਹੱਥ ਜੋੜ ਕੇ ਕਹਿੰਦਾ ਜੇ ਇੰਨਾ ਹੀ ਮੇਰਾ ਖਿਆਲ ਸੀ ਤੇ ਪਹਿਲਾਂ ਕਿਉਂ ਨਹੀਂ ਆ ਗਏ, ਤਿੰਨ ਦਿਨ ਮੈਨੂੰ ਭੁੱਖਾ ਬਿਠਾਈ ਰੱਖੇ ਆ, ਤੇਰੇ ਤੇ ਬੜੇ ਸੇਵਕ ਨੇ ਬੜੀ ਦੁਨੀਆ ਤੈਨੂੰ ਭੋਗ ਲਵਾਉਣ ਵਾਲੀ ਏ, ਜੇ ਇੰਨਾ ਹੀ ਦੁੱਖ ਹੈ ਤੇ ਪਹਿਲਾਂ ਆ ਜਾਣਾ ਸੀ। ਇਹ ਸੁਣ ਕੇ ਭਗਵਾਨ ਕਹਿਣ ਲੱਗੇ ਨਹੀਂ ਧੰਨੇ ਆ ਤੈਨੂੰ ਕੀ ਪਤਾ ਜੇ ਤੂੰ ਤਿੰਨ ਦਿਨ ਕੁਝ ਨਹੀਂ ਖਾਧਾ ਤੇ ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਭਗਤ ਭੁੱਖਾ ਰਵੇ ਪਰਮੇਸ਼ਰ ਕਿਵੇਂ ਖਾ ਸਕਦਾ। ਧੰਨੇ ਆ ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਮੈਂ ਤੇ ਤੇਰਾ ਪਿਆਰ ਦੇਖ ਰਿਹਾ ਸਾਂ। ਭਾਈ ਗੁਰਦਾਸ ਜੀ ਆਪ ਬਿਆਨ ਕਰਦੇ ਨੇ

ਉਹ ਪਰਮੇਸ਼ਰ ਦੇ ਨਾਲ ਮੇਲ ਕਰਾਂਦਾ। ਇਹ ਸੁਣ ਕੇ ਐ ਭਾਈ ਇਸ ਕਥਾ ਤੋਂ ਇਹ ਸਿੱਖਿਆ ਲਓ ਕਿ ਚਤੁਰਾਈਆਂ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ, ਪਰਮੇਸ਼ਰ ਜਿਹੜਾ ਹੈ ਉਹ ਪਿਆਰ।

ਪੈਰਾਂ ਵਿੱਚ ਪਾਉਣ ਵਾਸਤੇ ਸੋਹਣੀ ਜੁੱਤੀ ਵੀ ਚਾਹੀਦੀ। ਹੁਣ ਜੇ ਸੋਹਣੀ ਜੁੱਤੀ ਹੋਵੇ, ਕੱਪੜੇ ਪਾਟੇ ਪਾਏ ਹੋਣ ਤੇ ਤਾਂ ਵੀ ਚੰਗਾ ਨਹੀਂ ਲੱਗਦਾ। ਜੇ ਸੋਹਣੀ ਜੁੱਤੀ ਪੈਰਾਂ ਵਿੱਚ ਹੋਵੇ ਤੇ ਕੱਪੜੇ ਵੀ ਸੋਹਣੇ ਚਾਹੀਦੇ। ਇਸ ਕਰਕੇ ਕਿਰਪਾ ਕਰ, ਸੋਹਣੀ ਜੁੱਤੀ ਵੀ ਹੋਵੇ ਪੈਰੀ ਪਾਈ ਅਤੇ ਬੜੇ ਸੋਹਣੇ ਕੱਪੜੇ ਵੀ।

ਹੈ ਪਰਮੇਸ਼ਰ ਘਰ ਬਣ ਗਿਆ ਦਾਲ ਆਟਾ ਘਿਓ ਇਹ ਵੀ ਮਿਲ ਗਏ ਪੈਰੀ ਪਾਉਣ ਵਾਸਤੇ ਜੁੱਤੀਆਂ ਸੋਹਣੇ ਪਾਉਣ ਵਾਸਤੇ ਕੱਪੜੇ ਵੀ ਮਿਲ ਗਏ ਅਨਾਜ ਵੀ ਮਿਲ ਗਿਆ ਗਾਂ ਤੇ ਮੱਝ ਵੀ ਮਿਲ ਗਈ ਆਉਣ ਜਾਣ ਵਾਸਤੇ ਇੱਕ ਘੋੜੀ ਵੀ ਮਿਲ ਗਈ ਸੋਹਣਾ ਘਰ ਬਣ ਗਿਆ ਪਰ ਇੱਕ ਚੀਜ਼ ਦੀ ਕਮੀ ਭਗਵਾਨ ਕਹਿਣ ਲੱਗੇ ਧੰਨਿਆ ਉਹ ਕਿਹੜੀ ਕਮੀ ਕਹਿਣ ਲੱਗੇ ਪਰਮੇਸ਼ਰ ਉਹ ਕਮੀ ਹੈ ਘਰਵਾਲੀ ਦੀ ਭਗਤ ਜੀ ਕਹਿੰਦੇ ਨੇ ਘਰ ਕੀ ਗੇਹਨ ਚੰਗੀ ਘਰਵਾਲੀ ਆਗਿਆਕਾਰ ਤੇਰਾ ਨਾਮ ਜਪਣ ਵਾਲੀ ਚਾਹੀਦੀ ਹੈ ਭਗਤ ਜੀ ਆਪਣੀ ਬਾਣੀ ਵਿੱਚ

ਚੰਗੀ ਹੋਵੇ, ਚੰਗੇ ਗੁਣਾਂ ਵਾਲੀ ਹੋਵੇ, ਉਹ ਵੀ ਨਾਮ ਜਪੇ ਤੇ ਮੈਂ ਵੀ ਨਾਮ ਜਪਾਂ। ਪਰਮੇਸ਼ਰ ਕਹਿਣ ਲੱਗੇ, ਚੰਗਾ ਧੰਨਿਆ, ਇਹ ਤਾਂ ਤੈਨੂੰ ਦਿੱਤਾ, ਭਾਈ ਕੁਝ ਹੋਰ ਮੰਗ ਲੈ। ਧੰਨਾ ਕਹਿਣ ਲੱਗਾ, ਬਸ ਹੋਰ ਕੁਝ ਨਹੀਂ ਚਾਹੀਦਾ, ਬਸ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ। ਪਰਮੇਸ਼ਰ ਕਹਿਣ ਲੱਗੇ, ਚੰਗਾ ਭਾਈ ਧੰਨਿਆ, ਤੇਰੇ ਪਿਆਰ ਦੇ ਵਾਸਾਂ ਜੋ ਤੂੰ ਮੰਗਿਆ ਇਹ ਤੈਨੂੰ ਸਭ ਕੁਝ

ਤੰਨੇ ਨੇ ਨਾਮ ਜਪੇ ਹੈ ਪਿਆਰ ਕੀਤਾ ਉਹ ਤੰਨਾ ਅਨਪੜ ਨਾਮ ਜਪਣ ਦੇ ਕਰਕੇ ਦਰਸ਼ਨ ਕਰਨ ਦੇ ਕਰਕੇ ਕਿੱਥੇ ਜਾ ਪਹੁੰਚੀ ਹੈ ਉਹ ਤੰਨਾ ਅਨਪੜ ਬਾਣੀ ਉਚਾਰਨ ਲੱਗ ਪਏ ਉਸ ਧੰਨੇ ਤੇ ਧੰਨ ਗੁਰੂ ਅਰਜਨ ਸਾਹਿਬ ਨੇ ਹੋਰ ਕਿਰਪਾ ਕੀਤੀ ਧੰਨੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਧੰਨੇ ਨੂੰ ਆਪਣੇ ਨਾਲ ਬਿਠਾ ਲਿਆ ਜਦੋਂ ਵੀ ਕੋਈ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਉਹ ਭਗਤ ਧੰਨੇ ਨੂੰ ਵੀ ਮੱਥਾ ਟੇਕਦਾ ਭਗਤ ਧੰਨਾ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ ਜਿਹੜੇ ਉਪਦੇਸ਼ ਕਰਦੇ ਨੇ ਐ ਭਾਈ ਉਸ ਪਰਮੇਸ਼ਰ ਦੀ ਬੰਦਗੀ ਕਰੋ ਸਾਰਿਆਂ ਦੀ ਉਪਾਲਣਾ ਕਰਨ ਵਾਲਾ ਹੈ ਤੂੰ ਬੰਦਗੀ ਕਰ ਤੇਰੀ ਵੀ ਉਪਾਲਣਾ ਕਰੇਗਾ ਦੁਨੀਆਂ ਦੀ ਚਿੰਤਾ ਛੱਡ ਨਾਮ ਦੀ ਚਿੰਤਾ ਕਰ ਕਿਉਂਕਿ ਉਹਦਾ ਨਾਮ ਬੜਾ ਪਿਆਰਾ ਤੇ ਬੜਾ ਸੋਹਣਾ ਹੈ।

ਆਪਣੀ ਸਵਾਰ ਵਿੱਚ ਸਿਫਤ ਕਰਦਿਆਂ ਹੋਇਆਂ ਜ਼ਿਕਰ ਕਰਦੇ ਹਨ ਕਿ ਜਿਸ ਤਰ੍ਹਾਂ ਚੰਦਨ ਦਾ ਇੱਕ ਬੂਟਾ ਜੰਗਲ ਨੂੰ ਚੰਦਨਵਾੜੀ ਬਣਾ ਦਿੰਦਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਮੇਲ ਗੁਰੂ ਦੇ ਨਾਲ ਮੇਲ ਹੋਵੇ ਤੇ ਫਿਰ ਇਨਸਾਨ ਕਿਉਂ ਨਾ ਗੁਰੂ ਵਰਗਾ ਹੋ ਜਾਏ। ਪਰ ਕੋਈ ਮਿਲ ਕੇ ਦੇਖੇ ਸਿੱਖ ਧਰਮ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਘਰ ਹਾਲੀ ਕਿਸੇ ਪੁੱਤਰ ਨੇ ਜਨਮ ਨਹੀਂ ਲਿਆ, ਸੰਸਾਰ ਦੇ ਵਿੱਚ ਕੋਈ ਵੀ ਹੈ, ਹਰ ਇਨਸਾਨ ਚਾਹੁੰਦਾ ਹੈ ਕਿ ਮੇਰੀ ਵੇਲ ਵਧੇ, ਮੇਰਾ ਵੰਸ਼, ਮੇਰਾ ਖਾਨਦਾਨ ਵਧੇ। ਔਰ ਦੁਨੀਆਂ ਦੇ ਵਿੱਚ ਇਹ ਦੇਖਦੇ ਹਾਂ ਕਿ ਜਿਹਦੇ ਘਰ ਧੀ ਪੁੱਤਰ ਨਾ ਹੋਵੇ, ਰਿਸ਼ਤੇਦਾਰ ਵੀ ਉਨ੍ਹਾਂ ਨੂੰ ਤਾਨੇ ਤੇ ਮਿਹਣੇ ਮਾਰਦੇ ਨੇ।

गुरु अर्जुन देव जी महाराज हुण इह तां गुरु नानक दी मेहर है।

ਜਿਨ੍ਹਾਂ ਦਾ ਸੁਭਾਅ ਮਾਇਆ ਵਾਲਾ, ਈਰਖਾ ਵਾਲਾ, ਦੁਬਦਾ ਵਾਲਾ ਸੀ। ਔਰ ਮਹਾਦੇਵ, ਉਹਨਾਂ ਨੂੰ ਕਿਸੇ ਚੀਜ਼ ਦੇ ਨਾਲ ਕੋਈ ਮਤਲਬ ਨਹੀਂ ਸੀ। ਵੱਡਾ ਭਰਾ ਪ੍ਰਿਥੀ ਚੰਦ ਹਰ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਈਰਖਾ ਕਰਿਆ ਕਰਦਾ ਸੀ। ਇੱਕ ਦਿਨ ਦਾ ਜ਼ਿਕਰ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਧਰਮ ਸੁਪਤਨੀ ਮਾਤਾ ਗੰਗਾ ਜੀ, ਜਿਨ੍ਹਾਂ ਨੇ ਵਿਹੜੇ ਦੇ ਵਿੱਚ ਕੀਮਤੀ ਕੱਪੜੇ, ਕੀਮਤੀ ਸਮਾਨ ਰੱਖੇ ਹੈ, ਧੁੱਪ ਲਵਾਉਣ ਵਾਸਤੇ ਕੱਪੜਿਆਂ ਨੂੰ ਪ੍ਰਿਥੀ ਚੰਦ ਜੀ ਦੀ ਘਰਵਾਲੀ ਕਰਮ ਕੌਰ, ਉਸਨੇ ਜਦ ਛੱਤ ਤੇ ਚੜ ਕੇ ਮਾਤਾ ਗੰਗਾ ਜੀ ਦੇ ਘਰ ਵੱਲ ਦੇਖਿਆ, ਰੇਸ਼ਮੀ ਕੱਪੜੇ, ਗਹਿਣੇ, ਕੀਮਤੀ ਸਮਾਨ, ਤੇ ਸੜ ਪਲ ਕੇ ਕੋਲੇ ਹੋ ਗਈ। ਕਰਮ ਕੌਰ ਇਹ ਸਾਰਾ ਕੁਝ ਦੇਖ ਕੇ ਬਰਦਾਸ਼ਤ ਨਾ ਕਰ ਸਕੀ, ਮੰਜੀ ਤੇ ਆ ਕੇ ਲੰਮੇ ਪੈ ਗਈ। ਪ੍ਰਿਥੀ ਚੰਦ ਬਾਹਰੋਂ ਆਏ, ਘਰਵਾਲੀ ਨੂੰ ਕਹਿਣ ਲੱਗੇ।

ਪ੍ਰਿਥੀ ਚੰਦ ਨੂੰ। ਅਗਰ ਤੁਸੀਂ ਆਪਣੇ ਪਿਤਾ ਦਾ ਕਹਿਣਾ ਮੰਨਿਆ ਹੁੰਦਾ ਗੁਰੂ ਰਾਮਦਾਸ ਜੀ ਦਾ, ਤੇ ਤੁਸੀਂ ਗੁਰੂ ਬਣਦੇ। ਪਰ ਇਹ ਸਾਰਾ ਕੁਝ ਤੁਹਾਨੂੰ ਮਿਲਣਾ ਸੀ, ਤੁਸੀਂ ਪਿਤਾ ਦੀ ਆਗਿਆ ਨਹੀਂ ਮੰਨੀ, ਸੇਵਾ ਸਿਮਰਨ ਨਹੀਂ ਕੀਤਾ, ਤੇ ਇਹ ਗੁਰਗੱਦੀ ਤੁਹਾਨੂੰ ਨਹੀਂ ਮਿਲੀ। ਪਰ ਤੁਹਾਡਾ ਛੋਟਾ ਭਰਾ ਗੁਰੂ ਅਰਜਨ ਸਾਹਿਬ, ਜਿਨ੍ਹਾਂ ਨੇ ਸੇਵਾ ਸਿਮਰਨ ਕੀਤਾ, ਹੁਕਮ ਮੰਨਿਆ, ਤੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬਣ ਗਏ। ਪ੍ਰਿਥੀ ਚੰਦ ਕਰਮ ਕੌਰ ਦੀ ਗੱਲ ਸੁਣ ਕੇ ਹੱਸੇ। ਕਰਮ ਕੌਰ ਪ੍ਰਿਥੀ ਚੰਦ ਨੂੰ ਆਪਣੇ ਘਰ ਦੀ ਛੱਤ ਤੇ ਲੈ ਗਏ ਔਰ ਕਹਿਣ ਲੱਗੇ, ਐ ਦੇਖੋ ਤੁਹਾਡੇ ਛੋਟੇ ਭਰਾ ਗੁਰੂ ਅਰਜਨ ਸਾਹਿਬ ਦਾ ਘਰ ਕਿੰਨਾ ਕੀਮਤੀ ਸਮਾਨ ਹੋਇਆ। ਕਾਸ਼ ਇਹ ਸਭ ਕੁਝ ਸਾਡੇ ਕੋਲ ਹੁੰਦਾ। ਪ੍ਰਿਥੀ ਚੰਦ ਹੱਸ ਪਏ ਔਰ ਹੱਸ ਕੇ ਉੱਚੀ ਸਾਰੀ

ਨਾ ਕੋਈ ਧੀ ਨਾ ਕੋਈ ਪੁੱਤਰ। ਤੇ ਜਿਹਦੇ ਘਰ ਧੀ ਪੁੱਤਰ ਨਾ ਹੋਵੇ ਲੋਕ ਉਸ ਨੂੰ ਔਤਰ ਨਖੱਤਰ ਕਹਿੰਦੇ ਨੇ। ਸਾਧ ਸੰਗਤ, ਇਹ ਜਿਹੜੇ ਲਫ਼ਜ਼ ਬਾਬਾ ਪ੍ਰਿਥੀ ਚੰਦ ਨੇ ਵਰਤੇ ਉਹ ਲਫ਼ਜ਼ ਅਸੀਂ ਨਹੀਂ ਬੋਲ ਸਕਦੇ, ਪਰ ਅਗਰ ਬੋਲੀਏ ਨਾ ਇਤਿਹਾਸ ਪੂਰਾ ਨਹੀਂ ਹੁੰਦਾ। ਪ੍ਰਿਥੀ ਚੰਦ ਕਹਿਣ ਲੱਗਾ ਕਰਮ ਕੌਰੇ, ਮੇਰੇ ਛੋਟੇ ਭਰਾ ਦੇ ਘਰ ਨਾ ਕੋਈ ਧੀ ਨਾ ਪੁੱਤ, ਇਹਨਾਂ ਤੇ ਦੁਨੀਆਂ ਤੋਂ ਔਤਰਿਆਂ ਚਲਿਆ ਜਾਣਾ, ਇਹ ਸਾਰਾ ਕੁਝ ਸਾਡੇ ਪੁੱਤਰ ਮਿਹਰਬਾਨ ਨੇ ਸਾਹਮਣੇ। ਪ੍ਰਿਥੀ ਚੰਦ ਨੇ ਇਹ ਗੱਲ ਉੱਚੀ ਸਾਰੀ ਸੁਣਾਉਣ ਵਾਸਤੇ ਕਹੀ ਸੀ, ਇਹ ਗੱਲ ਨੌਕਰਾਣੀ ਨੇ ਸੁਣੀ। ਨੌਕਰਾਣੀ ਭੱਜੀ ਭੱਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਧਰਮਸ ਪਤਨੀ ਮਾਤਾ ਗੰਗਾ ਜੀ ਕੋਲ ਗਈ ਔਰ ਚਰਨਾਂ ਤੇ ਸਿਰ ਰੱਖ

ਨੌਕਰਾਣੀ ਨੇ ਅੱਖਾਂ ਪੂੰਝਦਿਆਂ ਹੋਇਆਂ ਆਖਿਆ, ਮਾਤਾ ਜੀ ਮੇਰੀ ਜਵਾਨ ਸੜ ਜਾਏ। ਕਿਹੜੀ ਮੂੰਹ ਨਾਲ ਕਿਹੜੀ ਜਵਾਨ ਨਾਲ ਉਹ ਗੱਲ ਕਹਾਂ ਜਿਹੜੀ ਗੱਲ ਪ੍ਰਿਥੀ ਚੰਦ ਨੇ ਕਹੀ। ਮਾਤਾ ਗੰਗਾ ਜੀ ਕਹਿਣ ਲੱਗੇ, ਤੂੰ ਰੋ ਨਾ, ਮੈਨੂੰ ਦੱਸ ਪ੍ਰਿਥੀ ਚੰਦ ਨੇ ਕੀ ਕਿਹਾ। ਨੌਕਰਾਣੀ ਨੇ ਰੋਂਦਿਆਂ ਆਖਿਆ, ਮਾਤਾ ਜੀ ਪ੍ਰਿਥੀ ਚੰਦ ਨੇ ਕਿਹਾ ਕਿ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਕਾਰਨ ਕੋਈ ਧੀ ਨਾ ਪੁੱਤਰ ਇਹਨਾਂ ਦੁਨੀਆਂ ਤੋਂ ਔਤਰਿਆਂ ਚੱਲਿਆ ਜਾਣਾ। ਅੱਜ ਮਾਤਾ ਗੰਗਾ ਜੀ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਮੇਰੇ ਘਰ ਕੋਈ ਧੀ ਪੁੱਤਰ ਨਹੀਂ। ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਿਲਾਂ ਵਿੱਚ ਆਏ। ਮਾਤਾ ਗੰਗਾ ਜੀ ਨੇ

ਅੱਜ ਵੱਡੇ ਭਰਾ ਨੇ ਤਾਨਾ ਮਾਰਿਆ। ਅਗਰ ਮੇਰੇ ਘਰ ਵੀ ਪੁੱਤਰ ਹੁੰਦਾ ਤੇ ਅੱਜ ਮੈਨੂੰ ਤਾਨਾ ਨਾ ਵੱਜਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਚਿਹਰੇ ਤੇ ਮੁਸਕਰਾਹਟ, ਕਹਿਣ ਲੱਗੇ ਬਸ ਗੰਗਾ, ਇੰਨੀ ਗੱਲ ਤੇ ਉਦਾਸ ਹੋ ਗਏ। ਉਦਾਸ ਨਹੀਂ ਹੋਣਾ ਚਾਹੀਦਾ, ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀਂ, ਪੁੱਤਰ ਚਾਹੀਦਾ। ਇਸ ਤਰ੍ਹਾਂ ਕਰੋ, ਬਾਬਾ ਬੁੱਢਾ ਜੀ ਦੇ ਕੋਲ ਚਲੇ ਜਾਓ। ਬਾਬਾ ਬੁੱਢਾ ਜੀ ਪੂਰਨ ਬ੍ਰਹਮ ਗਿਆਨੀ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਹੋਏ ਸਿੱਖ ਸਨ। ਪੁੱਤਰ ਦੀ ਦਾਤ ਜੇ ਗੁਰੂ ਦੁਨੀਆਂ ਨੂੰ ਦਿੰਦਾ ਹੈ ਤੇ ਕੀ ਉਹਦੇ ਆਪਣੇ ਘਰ ਪੁੱਤਰ ਨਹੀਂ ਹੋ ਸਕਦਾ? ਹੋ ਸਕਦਾ, ਪਰ ਉਹ ਆਪਣੇ ਸਿੱਖ ਦੀ ਵਡਿਆਈ ਕਰਾਉਣਾ ਚਾਹੁੰਦੇ ਸਨ। ਕਹਿਣ ਲੱਗੇ ਗੰਗਾ, ਬਾਬਾ ਬੁੱਢਾ ਜੀ ਕੋਲ ਜਾਓ, ਉਹ ਅਰਦਾਸ ਕਰਨਗੇ, ਤੁਹਾਡੇ ਘਰ ਪੁੱਤਰ ਹੋਵੇਗਾ। ਮਾਤਾ ਗੰਗਾ ਜੀ ਤਿਆਰੀ ਕੀਤੀ, ਰੱਥ ਤੇ ਸਵਾਰ ਹੋ ਕੇ ਦਾਸ ਦਾਸੀਆਂ ਨੂੰ ਨਾਲ ਲੈ ਕੇ ਸ਼ਾਹੀ ਠਾਠ ਵਾਠ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੀ ਬੇੜ ਜਿੱਥੇ ਬਾਬਾ ਜੀ ਰਿਹਾ ਕਰਦੇ ਸਨ ਉਸ ਪਾਸੇ ਚੱਲ ਪਏ। ਬਾਬਾ ਬੁੱਢਾ ਜੀ ਜ਼ਿਮੀਂਦਾਰੀ ਦਾ ਕੰਮ ਕਰਦੇ ਸਨ, ਕਿਰਸਾਨੀ ਦਾ ਕੰਮ, ਖੇਤਾਂ ਵਿੱਚ ਕੰਮ ਕਰ ਰਹੇ ਨੇ। ਤੋੜ ਉੱਡਦੀ ਦੇਖੀ ਰੱਥ ਆ ਰਹੇ ਹੈ, ਦਾਸ ਦਾਸੀਆਂ ਨੇ, ਤਾਂ ਬਾਬਾ ਬੁੱਢਾ ਜੀ ਨੇ ਸੇਵਕਾਂ ਨੂੰ ਪੁੱਛਿਆ, ਬੜੀ ਧੂੜ ਉੱਡ ਰਹੀ ਹੈ, ਕੌਣ ਆ ਰਿਹਾ? ਤਾਂ ਸੇਵਕਾਂ ਨੇ ਕਿਹਾ, ਬਾਬਾ ਜੀ ਗੁਰੂ ਕੇ ਮਹਿਲ ਆ ਰਹੇ ਨੇ, ਭਾਵ ਗੁਰੂ ਅਰਜਨ ਸਾਹਿਬ ਦੇ ਧਰਮ ਸੁਪਤਨੀ ਆ ਰਹੇ। ਤਾਂ ਬਾਬਾ ਬੁੱਢਾ ਜੀ ਨੇ ਸਹਿਸ ਬਾ ਬਚਨ ਕੀਤਾ, ਗੁਰੂ ਪਿਆ ਨੂੰ ਕਿਧਰੋਂ ਭਾਜੜਾ ਪੈ ਗਈ। ਮਾਤਾ ਗੰਗਾ ਜੀ ਆਏ, ਲੰਗਰ ਛਕਾਇਆ, ਪਰ ਬਾਬਾ ਜੀ ਨੇ ਪੁੱਤਰ ਵਾਸਤੇ ਕੋਈ ਅਰਦਾਸ ਨਾ ਕੀਤੀ। ਮਾਤਾ ਗੰਗਾ ਜੀ ਉਦਾਸ ਹੋ ਕੇ ਵਾਪਸ ਚਲੇ ਗਏ ਔਰ ਗੁਰੂ ਅਰਜਨ ਸਾਹਿਬ ਨੂੰ ਕਿਹਾ, ਮਹਾਰਾਜ ਬਾਬਾ ਬੁੱਢਾ ਜੀ ਨੇ ਪੁੱਤਰ ਵਾਸਤੇ ਅਰਦਾਸ ਨਹੀਂ ਕੀਤੀ, ਸਗਾਂ ਕਿਹਾ ਕਿ ਗੁਰੂਆਂ ਨੂੰ ਕਿਧਰੋਂ ਭਾਜਣਾ ਪੈ ਗਈਆਂ, ਗੁਰੂ ਕੇ ਮਹਿਲ ਨੂੰ

ਜਦੋਂ ਕਿਸੇ ਕੋਲੋਂ ਕੁਝ ਮੰਗੀਦਾ ਤੇ ਨਿਮਰਤਾ ਵਿੱਚ ਔਰ ਨਿਉ ਕੇ ਜਾਈਦਾ। ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹਦੇ ਹੋਏ ਆਪ ਹੱਥਾਂ ਦੇ ਨਾਲ ਪ੍ਰਸ਼ਾਦਾ ਬਣਾਓ।

ਆਪ ਚੱਕੀ ਚਲਾਈ, ਮਿੱਸੀਆਂ ਰੋਟੀਆਂ ਬਣਾਈਆਂ, ਦਹੀਂ ਰਿੜਕ ਕੇ ਲੱਸੀ ਬਣਾਈ, ਔਰ ਆਪ ਸਾਦੇ ਬਸਤਰ ਪਾ ਕੇ ਨੰਗੇ ਪੈਰ, ਸਿਰ ਤੇ ਲੱਸੀ ਦੀ ਚਾਟੀ, ਅਚਾਰ ਗੰਢਾ ਔਰ ਮਿੱਠੇ

ਚਾਟੀ ਲੱਸੀ ਦੀ ਪਕੜ ਕੇ ਦਰਖਤ ਦੀ ਛਾਵੇਂ ਬੈਠੇ। ਜੋ ਜ਼ਿਮੀਂਦਾਰਾਂ ਦਾ ਸੁਭਾਅ ਹੈ, ਲੱਸੀ ਨਾਲ ਹੀ ਹੱਥ ਧੋਤੇ, ਪ੍ਰਸ਼ਾਦਾ ਛਕਣ ਲੱਗ ਪਏ। ਪਿਆਜ਼ ਤੇ ਮੁੱਕਾ ਮਾਰਿਆ, ਪਿਆਜ਼ ਭੰਨਿਆ ਤੇ ਪ੍ਰਸ਼ਾਦਾ ਛਕਦਿਆਂ ਇਹ ਵਰ ਦਿੱਤਾ, ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਤੇਰੇ ਘਰ ਪੁੱਤਰ ਹੋਵੇਗਾ, ਬੜਾ ਬਲੀ ਯੋਧਾ ਹੋਵੇਗਾ।

ਜਲੰਦੇ ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸੇਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਅੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਧੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।

is one true source of reality, the Creator, infinite.

ਸਿਰ ਉੱਚਾ ਨੀਵੇ ਚਰਨ ਸਿਰ ਪੈਰੀ ਪਾਂਦੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ ਸਭ ਚੀਨ ਛੱਡ ਪੂਜੀਨ ਕੌਣ ਕਰਮ ਕਮਾਂਦੇ ਗੁਰਸਰਣੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ ਵਤਨ ਪਰ ਉਪਕਾਰਣੋ ਕਰ ਪਾਰ ਵਸਾਂਦੇ।